ਨਾਮਦੇਵ ਜੀ ਮਹਾਰਾਸ਼ਟਰ ਦੇ ਸੀ ਔਰ ਉਹਨਾਂ ਦੇ ਜਿੰਨੇ ਤੁਸੀਂ ਸ਼ਬਦ ਦੇਖਦੇ ਹੋ ਬੀਠੁੱਲਾ ਦਾ ਪ੍ਰਯੋਗ ਪਰਮਾਤਮਾ ਲਈ ਕੀਤਾ ਔਰ ਨਾਲ ਸਮੁੰਦਰ ਸਾਗਰ ਕਿਉਂਕਿ ਉਹਦੇ ਨਾਲ ਤੁਸੀਂ ਦੇਖਦੇ ਹੋ ਸਮੁੰਦਰ ਹੈ ਸੋ ਕੈਸੀ ਸਿਮਲੀਜ਼ ਦੇ ਭਗਤ ਵਰਤਦੇ ਨੇ ਔਰ ਕਿਸ ਤਰ੍ਹਾਂ ਉਸ ਵਾਹਿਗੁਰੂ ਦੇ ਨਾਲ ਆਪਣਾ ਸਪਿਰਚੁਅਲ ਕਮਿਊਨੀਕੇਸ਼ਨ ਕਰਦੇ ਨੇ ਉਸ ਵੱਲ ਜ਼ਰਾ ਧਿਆਨ ਦਿਓ।

ਮੋਜਾ ਪੁੱਲਾ ਚੁੱਕਣ ਦੀ ਖਿਮਾ ਜੀ ਇਸ ਗੁਰੂ ਘਰ ਨੇ ਐਸਾ ਅੱਛਾ ਮਾਹੌਲ ਸਿਰਜਿਆ ਔਰ ਸਤਿਗੁਰੂ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਪੁਰਬ ਮਨਾ ਰਹੇ ਨੇ ਉਸ ਕਰਕੇ ਸੰਗਤਾਂ ਸਾਰੀਆਂ ਪ੍ਰਸੰਨ ਚਿੱਤ ਹੋ ਕੇ ਉਹੀ ਸਬਕ ਦੁਹਰਾ ਰਹੀਆਂ ਨੇ ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਦਿੱਤਾ ਸੀ ਗੁਰੂ ਮਾਨਿਓ ਗ੍ਰੰਥ ਔਰ ਖੋਜ ਸ਼ਬਦ ਮੈਂ ਆਓ ਸਾਰੇ ਸਾਡੀਆਂ ਭੁਲਾਣਾ ਚਿਤਾਰਨਾ ਸੀਸ ਦੇਣਾ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਬਸੰਤ ਵਿੱਚ, ਬਿਲਾਵਲ ਸਾਹਿਬ ਦੇ ਬਸੰਤ ਵਿੱਚ ਅਸੀਂ ਮਿਲ ਕੇ ਸਾਰੇ ਬੱਚੇ ਸ਼ਾਨ ਪੇਸ਼ ਕਰਨਗੇ, ਉਸ ਤੋਂ ਬਾਅਦ ਸ਼ਬਦ ਗਾਇਨ ਹੋਏਗਾ। ਆਓ ਪਿਆਰ ਨਾਲ ਸਰਵਣ ਕਰੋ ਜੀ।

ਰਾਜ ਜੀ, ਭਾਈ ਰਣਜੀਤ ਸਿੰਘ ਜੀ, ਭਾਈ ਨਿਰਮਲ ਸਿੰਘ ਜੀ ਸੂਰਾ, ਭਾਈ ਮਨਮੋਹਨ ਸਿੰਘ ਜੀ, ਬਹੁਤ ਹੀ ਪਿਛਲੇ 30-40 ਸਾਲਾਂ ਤੋਂ ਸੇਵਾ ਕਰ ਰਹੇ ਹਨ ਅਮੈਰੀਕਾ ਵਿੱਚ, ਬੇਰੀਏ 'ਚ ਬੱਚਿਆਂ ਨੂੰ, ਹਜ਼ਾਰਾਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੱਤੀ ਹੈ ਅਤੇ ਹੁਣ ਵੀ ਸਿਖਾ ਰਹੇ ਹਨ। ਇਹਨਾਂ ਗੁਰੂ ਮਹਾਰਾਜ ਦੇ ਨਾਲ ਨਾਲ ਇਹਨਾਂ ਰੂਹਾਂ ਦਾ ਵੀ ਆਸ਼ੀਰਵਾਦ ਹੈ ਨਾਲ। ਆਓ ਰਲ ਕੇ ਇਹ ਸ਼ਬਦ ਗਾਇਨ ਕਰੀਏ, ਇਨ ਵਿਦ ਦੇਹੋ ਮਨ

ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।

ਘਰ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆ, ਸਬਦ ਗਾ ਵਣਿਆਈਆ, ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ।

ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੁ ਸੰਤੋ, ਸ਼ਬਦ ਧਰਹੁ ਪਿਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਨਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ।

ਉਤਾਰੂ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉਰਤਾਰੂ। ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੂ। ਸਲੋਕ ਮਹੱਲਾ ਪੰਜਵਾਂ।

ਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ ਜਗ ਮੈਂ।

0: सत्संग जी बोलो जी।
1: वाहेगुरु वाहेगुरु।
0: एक ओंकार श्री वाहेगुरु जी की फतेह। श्री भगवती जी सहाय वासी भगवती पाची दस हुई प्रथम भगवती सिमर कहे गुरु नानक लई त्याय फिर अंकित गुरते अमरदास रामदास सहाय अर्जुन हर गोबिंद सिमर श्री हर राय श्री हर कृष्ण की आय से सब दुख जाए तेग बहादुर सिमर है कारण उन्होंने आवेता है सब था हुए सहाय दस में पाचिया गुरु गोबिंद सिंह जी महाराज सब थाई हुए सहाय दसा पाची ने पुत्र आत्मिक रूप साहब श्री गुरु ग्रंथ साहब ने पारदा त्यंतर के गल से बोलो जी। वाहेगुरु। गरीबनवाज आप जी दे पांच प्यारे चार साहबजादे चाली मुक्ते हटियां जपियां तपियां जिन्हें नाम जपया वन छकिया देख चलाई तेग वाहि देख नेट की दर्दना प्यारे सत्यारा नहीं कमाई दत्ते अंतर के बोलो जी। वाहेगुरु। जिन्ना सिंघा सिंघणिया धर्म ये सही दिते बंद बंद कटवाए खोपरिया लुहाइया चखड़िया के चढ़े आ रहे न चढ़ाए गए गुरुद्वारे सेवा वास्ते कुर्बानियां की धर्म नहीं आ रहा सी किसी तरीके सत्संग निभाया तिना नहीं कमाई दत्ते अंतर के बोलो जी। वाहेगुरु। ਪੰਜਾਂ ਤਖ਼ਤ ਆਸਵਾ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚਿਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਦਾ ਚਰਿਆ ਦੇਖ ਦੇਖ ਕੀ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ। ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਕਿਉਂਕਿ ਚੰਦੇ ਬੁੰਗੇ ਜੁਗੋ ਜੁਗੋ ਅਟਲ ਧਰਮ ਕਾ ਜੈਕਾਰ ਬੋਲੋ ਜੀ। ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਟ ਕੇ ਰਾਖੇ ਆਪ ਵਾਹਿਗੁਰੂ ਗੁਰੂ ਕੀ ਬਨਵਾਜ ਪੰਥ ਸਦਾ ਸਿਆਜ ਦੇ ਤਾਰ ਦਿਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੀ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਕੋਲ ਦਰਸ਼ਨ ਦਾਰ ਤੇ ਸੇਵਾ ਸੰਭਾਲ ਦਾ ਆਪਣੇ ਕਾਲਸਾ ਜੀ ਨੂੰ ਬਖਸ਼ੋ ਇਹ ਨਿਉਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਦਾ ਧਾਰ ਪਿਤਾ ਜੀ ਹੋ ਆਪ ਚੰਨਕਾਣਾ ਦਾਸ ਮਿੰਤ ਜੀ ਆਪਣੇ ਬਖਸ਼ਿਸ਼ ਕੀਤੀ ਹੈ ਆਪ ਦੇ ਚਰਨਾਂ ਗੁਰੀ ਗੁਰੀ ਨਿਵਾਸ ਪੁੱਤਰ ਗੁਰਬਾਣੀ ਸੁਖਮਣ ਸਾਹਿਬ ਦੇ ਸੰਪੂਰਨ ਪਾਠ ਹੋਏ ਨੇ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪ ਦੇ ਚਰਨਾਂ ਸੋਧਦਾਰ ਰਹਿਰਾ ਸਾਹਿਬ ਦੇ ਪਾਠ ਕਰੇ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ ਪੜੀ ਹੋਈ ਬਾਣੀ ਸੋਧ ਕੇ ਸੱਚਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਨਿਰਦਾਂ ਪਛਾਣ ਦੀ ਕਿਰਪਾਲਤਾ ਕਰੋ ਜੀ ਅੱਗੋਂ ਤੋਂ ਸ਼ੋਧ ਦੇ ਪੁੱਤਰ ਬਾਣੀ ਚਾਰ ਬਲ ਬੁੱਧੀ ਬਖਸ਼ਿਸ਼ ਕਰੋ ਜਿਹਨੂੰ ਅੱਜ ਇਸ ਖੁਸ਼ੀ ਵਿੱਚ ਆਪ ਦੀਆਂ ਬੱਚੀਆਂ ਦਾ ਤਾਂ ਵਿੱਚੋਂ ਪਿੱਤਰ ਕੜਾਬ ਸਾਹਿਬ ਦੇ ਗਿਆ ਤਿਆਰ ਕਰ ਹਾਜ਼ਰ ਆਪ ਦੀ ਭੋਗ ਲਾਓ ਸੀਰ ਪ੍ਰਸਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਸ਼ ਦੇ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬਨਵਾਜ ਕਿਰਪਾ ਕਰੋ ਆਪ ਦੀਆਂ ਬਖਸ਼ੀਆਂ ਦਾਤਾਂ ਦੇ ਲੰਗਰਾਂ ਚੁੱਟ ਸੋਇਆ ਹੋ ਰਿਹਾ ਪ੍ਰਵਾਨ ਕਰਨੀ ਆਪ ਦੇ ਚਰਨਾਂ ਸੇਵਾ ਕਰਦੇ ਸਾਰੇ ਪਿਆਰੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਦਗਰਾ ਬਖਸ਼ੋ ਅਤੇ ਸਦਾ ਹੀ ਇਸੇ ਤਰ੍ਹਾਂ ਆਪਣੇ ਚਰਨਾਂ ਸੇਵਾ ਦੀ ਭਾਵਨਾ ਵਿੱਚ ਪਾਲਤਾ ਕਰੋ ਗਰੀਬਨਵਾਜ ਕਿਰਪਾ ਕਰੋ ਜੀ ਦਤਾਰ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ ਸੰਗਤਾਂ ਦੀ ਦਰ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਸੰਗਤਾਂ ਦਾ ਦਰ ਤੇ ਤਿੰਨ ਫੁੱਟ ਪੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬਨਵਾਜ ਕਿਰਪਾ ਕਰੋ ਸਿੱਖ ਕੌਮ ਖਾਲਸਾ ਪੰਥ ਨੂੰ ਏਕਤਾ ਸਵਾਗਤ ਪਿਆ ਜੀ ਬਖਸ਼ਿਸ਼ ਕਰਕੇ ਸਤਸੰਗ ਤੋਂ ਦਾਲ ਬਖਸ਼ੋ ਚਰਨਾਂ ਜੋੜੋ ਗੁਰਬਾਣੀ ਦੇ ਪੈਰ ਬਖਸ਼ਿਸ਼ ਕਰਕੇ ਦਤਾਰ ਹਰ ਮੈਦਾਨ ਦੁਹਾਨ ਫਤਿਹ ਬਖਸ਼ਿਸ਼ ਵਾਲਤਾ ਕਰੋ ਜੀ ਗਰੀਬਨਵਾਜ ਕਿਰਪਾ ਕਰੋ ਦੂਰ ਦਾਰ ਕਰਨ ਬੈਠ ਕੇ ਲਾਈਵ ਕੀਤਾ ਕਿਤੇ ਸ਼ਰਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖ ਕੇ ਲਾਓ ਤਾਰਾ ਆਪਣੇ ਕਿਰਪਾ ਕਰੀ ਸੰਗਤਾਂ ਨੂੰ ਉਦੋਂ ਬਖਸ਼ੇ ਸੰਗਤਾਂ ਦੇ ਚਰਨਾਂ ਧੰਨਵਾਦ ਕਰਦੇ ਸ਼ੁਕਰੀਆ ਅਦਾ ਕਰਦੇ ਹਾਂ ਬੇਹਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸਿੱਖੋ ਦਸ ਸੰਗਤਾਂ ਮਾਇਆ ਪੇਟਾ ਕਾਲੀ ਚਰਨਾਂ ਪ੍ਰਵਾਨ ਕਰੋ ਬਖਸ਼ਾ ਸਾਹਿਬ ਦੇ ਕਮਾਈਆਂ ਸਫਲ ਕਰੋ ਕਾਲਜ ਹੱਦ ਤਾਰ ਸਾਹਿਬ ਸੰਗਤਾਂ ਦੀਆਂ ਸ਼ੁਭ ਕਾਮਨਾਵਾਂ ਸਭਨਾਂ ਨੂੰ ਪੂਰੀਆਂ ਕਰੋ ਜੀ ਤਾਰ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਭਗਵਾਨ ਕਹਿ ਵਾਹੀ ਬਖਸ਼ੋ ਪਿੱਤਰ ਗੁਰੂ ਨਾਨਕ ਬਖਸ਼ ਬ੍ਰਹਮ ਅੱਜ ਸ਼ਾਮ ਦੀ ਕਥਾ ਕਿਸ ਬਾਰੇ ਹਫ਼ਤਾ ਵਾਸਤੇ ਆਗਿਆ ਬਖਸ਼ੋ ਰਹਿੰਦੇ ਘਰ ਸਵਾਰ ਕੇ ਚਰਨਾਂ ਧਨਵਾਦ ਬਣਾਓ ਸ਼ੁਭ ਦੇ ਪਿੱਤਰ ਸੇਵਾ ਲਾ ਨਿਕਲਵਾ ਦਾਰ ਕਈ ਪਿਆਰੇ ਮੇਰੇ ਦਿਲ ਆਪਣੇ ਆਪਦਾ ਨਾਮ ਜਿੱਤਾ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਝ ਹੈ ਗੋਜ ਸ਼ਬਦ ਮੈਂ

0: ਚੜੇ ਦੋ ਤਰੇ ਪਾ ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰੇ ਉਤਾਰਨ ਹਾ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਹੈ ਸੀਸ ਸੋਈ ਅਮਰੀ ਰਚਿਆ ਕਰੇ ਗੁਰੂ ਕਰਗੀ ਧਾਰੀ ਜਗਦੀਸ਼ ਬੋਲੇ ਸੁਨਿਹਾਰ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।
1: ਸਤਨਾਮ ਵਾਹਿਗੁਰੂ ਸਾਹਿਬ ਜੀਓ ਰਹਿੰਦੇ ਗੁਰ ਦਰਿਆਉ ਵਿੱਚ ਮੀਨ ਕੁਲੀਨ ਹੇਤ ਨਿਰਬਾਣੀ ਦਰਸ਼ਨ ਦੇਖ ਪਤੰਗ ਜਿਉਂ ਜੋਤੀ ਅੰਦਰ ਜੋਤ ਸਮਾਣੀ ਸ਼ਬਦ ਸੁਰਦ ਲਿਵ ਮਿਰਕ ਜਿਉਂ ਭੀੜ ਪਈ ਚਿਤ ਅਵਰ ਨਾਇਣੀ ਚਰਨ ਕਮਲ ਮਨ ਭਵਰ ਜਿਉਂ ਸੁਖ ਸੰਪਟ ਸੰਗ ਰਹਿਣ ਵਿਹਾਣੀ ਗੁਰ ਉਪਦੇਸ਼ ਨ ਵਿਸਰੈ ਬਾਬੀ ਹੇ ਜਿਉਂ ਆਖ ਵਖਾਣੀ ਗੁਰਮੁਖ ਸੁਖ ਫਲ ਪਰਮ ਰਸ ਸਹਿ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸਾਹੁ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸਵਾਮੀ, ਮੈਂ ਤੁਹਾਡੇ ਅੱਗੇ ਅਰਦਾਸ, ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੋਂ ਬੇਨੰਤੀ, ਮੇਰਾ ਦੁੱਖ ਸੁੱਖ ਤੁਝੀ ਪਾਸ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਰਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ, ਰਾਹੀ ਬਾਣੀ ਦੇ ਪਾਠ, ਕਥਾ ਕੀਰਤਨ ਸਰਮ ਕਰਕੇ, ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗ ਜੋ ਆਪ ਜੀ ਨੇ ਅਰਦਾਸ ਉਪਰੰਤ ਬੜਾ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ, ਗੁਰੂ ਕਿਰਪਾ ਕਰੇ ਸਾਨੂੰ ਹੁਕਮਨਾਮੇ ਦੇ ਉਪਦੇਸ਼ ਤੇ ਚੱਲਣ ਦੀ ਸਮਤ ਬਖਸ਼ੇ। ਸੂਚਨਾਵਾਂ ਕਾਫੀ ਨੇ ਜੀ, ਤੇ ਅੱਜ ਵੱਡੀ ਸੂਚਨਾ ਇਹ ਹੈਗੀ ਆ ਕਿ ਅੱਜ ਆਪਾਂ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਦੀ ਮਹਾਨ ਸ਼ਹੀਦੀ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰਨੇ ਨੇ। ਅੱਜ ਤੋਂ ਹੋਣਾ ਸ਼ੁਰੂ ਹੋਣਾ, ਅੱਜ ਪਹਿਲਾ ਦਿਨ ਹੋਵੇਗਾ ਤੇ ਇਹ ਚੱਲਦਾ ਰਹਿਣਾ ਪ੍ਰੋਗਰਾਮ ਸਾਡਾ 20 ਤਰੀਕ ਤੱਕ। ਸੋ 20 ਨੂੰ ਹੈ ਜੀ ਸ਼ਨੀਚਰਵਾਰ, ਰੋਜ਼ ਸਮਾਂ ਨੋਟ ਕਰ ਲਓ, ਉਸਦਾ ਹੈਗਾ 7:30 ਤੋਂ 9:45 ਵਜੇ ਤੱਕ। ਸੋ ਕਿਰਪਾ ਕਰਨੀ ਆਪ ਸਭ ਨੇ ਆ ਕੇ ਉਸ ਇਲਾਹੀ ਬਾਣੀ ਦੀ ਦੇ ਪਾਠ ਦੇ ਵਿੱਚ ਹਿੱਸਾ ਪਾਉਣ ਦੀ ਕੋਸ਼ਿਸ਼ ਕਰਨੀ ਹੈ, ਆਪ ਪਾਠ ਕਰਕੇ ਹਾਜ਼ਰੀਆਂ ਭਰ ਕੇ, ਕਿਉਂਕਿ ਉਹ ਬਾਣੀ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਉਚਾਰੀ ਸੀ। ਅਤੇ ਬਾਕੀ ਸੂਚਨਾਵਾਂ ਹੁਣ ਇਹ ਠੀਕ ਹੈ, ਉਹਨਾਂ ਦਾ ਗੁਰਪੁਰਬ ਆਪਾਂ 18 ਤਰੀਕ ਨੂੰ ਹੈਗਾ ਮਨਾ ਰਹੇ। ਨਾਲ ਮੈਂ ਬੇਨਤੀ ਕਰਦੇ ਹਾਂ ਸਾਰੇ ਕੀਰਤਨ ਜਥਿਆਂ ਨੂੰ ਅਤੇ ਗ੍ਰੰਥੀ ਸਿੰਘਾਂ ਨੂੰ, ਕਥਾਕਾਰਾਂ ਨੂੰ, ਸਾਹਿਬ ਨੂੰ ਕਿ ਉਹ ਨੋਟ ਕਰ ਲੈਣ, ਠੀਕ ਕਰ ਲੈਣ, ਕੁਰੈਕਸ਼ਨ ਕਰ ਲੈਣ, ਸਕੈਜੂਲ ਨੂੰ। ਉਹਦੇ ਵਿੱਚ ਗਲਤ ਟਾਈਪ ਹੋ ਗਿਆ, ਗਲਤੀ ਹੋ ਸਕਦੀ ਟਾਈਪ ਦੀ, ਪਰ ਸਾਡਾ ਫਰਜ਼ ਬਣਦਾ ਕਿ ਉਸਨੂੰ ਠੀਕ ਕਰ ਲਈਏ। ਸੋ ਉਸਨੂੰ ਠੀਕ ਕਰਨ ਦੀ ਕਿਰਪਾ ਕਰਨੀ ਸਭ ਨੇ, ਦਸਵੰਧ ਕੱਢਣ ਲਈ ਸਭ ਨੂੰ ਬੇਨਤੀ ਕੀਤੀ ਜਾਂਦੀ। ਜੋ ਨੌਰਥ ਹਾਲ ਅਤੇ ਸਾਊਥ ਹਾਲ ਦੀਆਂ ਦੋ ਮੰਜ਼ਲੀਆਂ ਬਿਲਡਿੰਗਾਂ ਬਣ ਰਹੀਆਂ, ਅਤੇ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਕਿਸੇ ਨੇ ਔਫਰ ਕੀਤੀ 1 ਮਿਲੀਅਨ ਦੀ, ਪਰ ਮੈਚਿੰਗ ਗ੍ਰਾਂਟ ਦੇਣੀ ਉਹਨੇ, ਜਿੰਨੇ ਆਪਾਂ ਇਕੱਠੇ ਕਰਾਂਗੇ ਇਸ ਮਹੀਨੇ ਤੋਂ ਸ਼ੁਰੂ ਕਰਕੇ 1 ਜੂਨ ਤੋਂ, ਉਨੇ ਸਾਨੂੰ ਮਿਲਿਆ ਕਰਨੇ ਨੇ। ਫਿਰ ਅੱਗੇ ਅਗਲੇ ਮਹੀਨੇ ਜਿੰਨੇ ਉਹਦੇ ਹਿਸਾਬ ਨਾਲ, ਜਦ ਤੱਕ 1 ਮਿਲੀਅਨ ਪੂਰਾ ਉਹ ਨਹੀਂ ਕਰ ਲੈਂਦੇ। ਬਹੁਤ ਵਧੀਆ ਉਹਨਾਂ ਦਾ ਹੈਗਾ ਤਰੀਕਾ, ਤਾਂ ਕਿ ਸਾਨੂੰ ਵੀ ਕੰਮ ਥੋੜ੍ਹਾ ਲੱਗੇ ਅਤੇ ਅਸੀਂ ਵੀ ਆਪਾਂ ਆਪਣੇ ਪਾਸਿਓਂ ਵੀ ਕਰੀਏ, ਤਾਂ ਉਹ ਵੀ ਦੇਣਗੇ। ਉਹਨਾਂ ਦੀ ਬੇਨਤੀ ਹੈ ਕਿ ਉਹ ਨਾਂ ਨਹੀਂ ਚਾਹੁੰਦੇ ਆਪਣਾ ਦੱਸਣਾ ਕਿਸੇ ਨੂੰ ਵੀ, ਨਾ ਮੈਂ ਦੱਸ ਸਕਦਾ, ਗਲਤੀ ਹੋਵੇਗੀ ਮੇਰੀ, ਵੱਡੀ ਭਾਰੀ ਹੋਵੇਗੀ ਗਲਤੀ ਮੈਂ ਕਰਾਂਗਾ। ਤਾਂ ਜੋ ਆਪਾਂ ਨੇ ਕਿਸੇ ਨਾਲ ਕੌਣ ਕੀਤਾ ਉਸਨੂੰ ਨਿਭਾਉਣ ਦੀ ਲੋੜ ਹੁੰਦੀ ਹੈ ਗੁਰੂ ਜੀ ਦੀ ਬਖਸ਼ ਦੁਆਰਾ। ਅਗਲੀ ਬੇਨਤੀ, ਜੋ ਆਪਾਂ ਘਰਾਂ 'ਚ ਸਹਿਜ ਪਾਠ ਸਰਬੱਤ ਦੇ ਭਲੇ ਰੱਖੇ ਨੇ, ਉਹਨਾਂ ਦੇ ਜਿਹਨਾਂ ਨੇ ਭੋਗ ਪਾ ਲਏ ਨੇ ਜਾਂ ਸਮਾਪਤੀ ਨੇੜੇ ਕਰ ਲਏ ਨੇ ਸਲੋਕਾਂ ਸਲੋਕ ਮੰਡਲਾਂ ਨਾਵਾਂ 'ਤੇ, ਉਹ ਆਪਣੇ ਨਾਂ ਅਰਦਾਸ ਨੂੰ ਭੇਜ ਦਿਓ 408-7124-1454 'ਤੇ। ਅੱਜ ਵੀ ਇੱਕ ਪਰਿਵਾਰ ਨੇ ਭੇਜ ਦਿੱਤੇ ਨੇ, ਉਹਨਾਂ ਦਾ ਧੰਨਵਾਦ, ਅਤੇ ਉਹ ਐਂਟਰ ਹੋ ਗਏ ਨੇ ਸਿਸਟਮ ਦੇ ਵਿੱਚ, ਅਤੇ ਆਪਾਂ ਨੇ ਆਉਂਦੇ ਐਤਵਾਰ ਉਹਨਾਂ ਦੇ ਭੋਗ ਪਾਉਣੇ ਨੇ ਇੱਥੇ ਸਵੇਰੇ 10 ਵਜੇ ਮੇਨ ਹਾਲ ਦੇ ਵਿੱਚ। ਆਪ ਜੀ ਨੂੰ ਬੇਨਤੀ ਹੈ ਜਿਹਨਾਂ ਨੇ ਪਾਠ ਕੀਤੇ ਨੇ ਗੁਰੂ ਦੀ ਬਖਸ਼ ਲਈ, ਉਹ 10 ਤੋਂ ਪਹਿਲਾਂ ਪੁੱਜ ਜਾਣ ਮੇਨ ਹਾਲ ਦੇ ਵਿੱਚ ਆਉਂਦੇ ਐਤਵਾਰ 21 ਤਰੀਕ ਨੂੰ। 21 ਨੂੰ ਉਂਝ ਵੀ ਆਪਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਮਹਾਨ ਸ਼ਹੀਦੀ ਪੁਰਬ ਸਾਰਾ ਦਿਨ ਮਨਾਉਣਾ ਜੀ। ਉਸ ਦੇ ਵਿੱਚ ਨੋਟ ਕਰ ਲਓ, ਮਿੰਨੀ ਕਾਨਫਰੰਸ ਹੋ ਰਹੀ ਹੈ, ਜਿਹੜਾ ਸਮਾਂ 11:30 ਬਾਅਦ 11:30 ਸ਼ੁਰੂ ਹੋ ਜਾਣਾ ਬੱਚਿਆਂ ਦੇ ਲਾਹੀ ਬਾਣੀ ਦੇ ਕੀਰਤਨ ਦੁਆਰਾ, ਤਾਂ ਉਸ ਤੋਂ ਬਾਅਦ ਫਿਰ ਬੁਲਾ ਰਹੇ ਨੇ ਜੋ ਉਹਨਾਂ ਦੀ ਗੁਰਬਾਣੀ ਅਤੇ ਇਤਿਹਾਸ ਅਤੇ ਸਾਰਾ ਕੁਛ ਸਾਨੂੰ ਦੱਸਣਗੇ। ਸਿੱਖ ਹਰੀ ਚੇ ਨਾਈਟ ਜੋ ਹੈ ਉਹ ਵੀ ਮਨਾਈ ਜਾ ਰਹੀ ਆ 18 June ਨੂੰ 6:30 ਸ਼ਾਮ ਨੂੰ ਜਾਇੰਟਸ ਦੀ ਬੇਸਬਾਲ ਗੇਮ ਦੇ ਵਿੱਚ। ਆਪ ਜੀ ਨੇ ਟਿਕਟਾਂ ਲੈ ਕੇ ਜਾਣ ਦੀ ਕਿਰਪਾ ਕਰਨੀ ਉੱਥੇ। ਅਤੇ ਡਾਕਟਰ ਅਲੰਕਾਰ ਸਿੰਘ ਦੀਨ ਪਟਿਆਲਾ ਯੂਨੀਵਰਸਿਟੀ ਵਾਲੇ ਜੋ ਸੰਗੀਤ ਦੇ ਨੇ, ਉਹ ਸਾਡੇ ਪਾਸ ਆ ਕੇ 28 June ਨੂੰ ਰਾਜਭਵਨ ਕੀਰਤਨ ਦੁਪਹਿਰ ਦੇ ਸਮੇਂ ਕਰਨਗੇ ਜੀ। ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਵਿਵਾਹ ਪੁਰਬ ਵੀ ਇਸੇ ਮਹੀਨੇ ਮਨਾਇਆ ਜਾ ਰਿਹਾ। ਹੁਣ ਤਰੀਕਾਂ ਨੋਟ ਕਰ ਲਓ, 26, 27, 28 ਤਿੰਨੇ ਦਿਨ ਲਾਹੀਵੰਡ ਦੇ ਅਖੰਡ ਪਾਠ ਅਤੇ ਗੁਰੂ ਕੇ ਲੰਗਰ ਸ੍ਰੀ ਸ਼ੰਕਰ ਅਤੇ ਇਲਾਕਾ ਨਿਵਾਸੀਆਂ ਵੱਲੋਂ ਹੋਣਗੇ ਜੀ। ਪ੍ਰਕਾਸ਼ ਦਿਹਾੜਾ ਆ ਰਿਹਾ 30 ਜੂਨ ਨੂੰ। ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀ, ਸਵੇਰੇ ਸ਼ਾਮ ਵਧੇਰੇ ਕੀ ਸਮੇਂ ਲਈ ਕੀਰਤਨ ਜ਼ਬਾਰ ਹੋਣਗੇ। 3, 4, 5 ਜੁਲਾਈ ਨੂੰ ਨਾਗਰਾ ਜੀ ਨਾਮ ਸਿਮਰਨ ਦਾ ਕੈਂਪ ਲਾਇਬ੍ਰੇਰੀ ਦੇ ਵਿੱਚ। 4 ਜੁਲਾਈ ਨੂੰ ਇੰਡੀਪੈਂਡੈਂਸ ਡੇ ਸਪੈਸ਼ਲ ਕੀਰਤਨ ਸ਼ਾਮ ਨੂੰ ਹੋਣਗੇ ਜੀ। ਬੱਚਿਆਂ ਦਾ ਗੁਰਮਤਿ ਕੈਂਪ ਲੱਗ ਰਿਹਾ ਜੀ ਫਰੀ। ਗੁਰਮਤਿ ਕੈਂਪ ਜੁਲਾਈ 13 ਤੋਂ ਲੈ ਕੇ 17 ਤੱਕ 5 ਦਿਨ ਦਾ ਹੈਗਾ। ਆਪ ਜੀ ਨੇ ਕੋਸ਼ਿਸ਼ ਕਰਨੀ ਆਪਣੇ ਬੱਚੇ ਬੱਚੀਆਂ ਨੂੰ ਜੋ 6 ਸਾਲ ਤੋਂ 15 ਦੇ ਵਿੱਚ ਹਨ ਉਮਰ ਦੇ, ਉਹਨਾਂ ਨੂੰ ਦਾਖਲ ਕਰਾ ਕੇ ਗੁਰੂ ਜੀ ਨੇ ਬਖਸ਼ਾਂ ਲੈਣੀਆਂ ਤਾਂ ਕਿ ਉਹ ਵੀ ਕੁਝ ਨਾ ਕੁਝ ਗੁਰਮਤਿ ਦਾ ਸਿੱਖ ਲੈਣ ਜੀ। ਆਓ ਹੁਣ ਆਪਾਂ ਪਹਿਲਾਂ ਕੀਰਤਨ ਸਰਵਣ ਕਰੀਏ 6:50 ਤੱਕ। ਭਾਈ ਸਾਹਿਬ ਪੰਕਾਰ ਸਿੰਘ ਜਥੇ ਪਾਸੋਂ 6:50 ਤੋਂ 7:30 ਤੱਕ ਹੋਵੇਗਾ ਜੀ ਗੁਰਬਾਣੀ ਦੀ ਕਥਾ, ਅਤੇ ਠੀਕ 7:30 ਵਜੇ ਆਪਾਂ ਨੇ ਸ਼ੁਰੂ ਕਰ ਦੇਣਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਭ ਦੀ ਹਾਜ਼ਰੀ ਪ੍ਰਵਾਨ ਜੀ, ਭੁੱਲ ਚੁੱਕ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਈ ਪੁੰਨ ਸੁਣ ਹਰ ਕੀ ਬਾਣੀ, ਓਟ ਫਲਾ ਗੁਰ ਤੇ ਵਿਧ ਜਾਣੀ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੁਰਸੁੱਠੇ ਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਲਾਹੀ ਬਾਣੀ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਬਖਸ਼ਾ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਓਕਾਰ ਸਿੰਘ ਜੀ ਹੋਣੇ ਵਾਲੇ ਅਤੇ ਉਹਨਾਂ ਦਾ ਕੀਰਤਨ ਜਥਾ, ਜਿਹਨਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਕੀਰਤਨ ਸਰਵਣ ਕਰਵਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਲਾਹੀ ਬਾਣੀ ਦੀ ਕਥਾ ਸਰਵਣ ਕਰਾਉਣ ਲਈ ਪੰਜ ਦੇ ਮਹਾਨ ਵਿਦਵਾਨ ਦੇ ਕਥਾਕਾਰ ਸਤਿਕਾਰਯੋਗ ਗਿਆਨੀ ਸਿਕੱਤਰ ਸਿੰਘ ਜੀ, ਉਹਨਾਂ ਦਾ ਸਮਾਂ ਹੈ ਜੀ 7:30 ਵਜੇ ਤੱਕ। ਠੀਕ, 7:30 ਵਜੇ ਆਪਾਂ ਨੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰ ਲੈਣੇ। ਅੱਜ 5 ਦਿਨ ਦਾ ਪ੍ਰੋਗਰਾਮ ਹੈ, ਰੋਜ਼ ਇਸ ਵੇਲੇ ਸ਼ੁਰੂ ਹੋਇਆ ਕਰਨਾ 7:30 ਤੋਂ 8:45 ਵਜੇ ਤੱਕ। ਸੰਗਤਾਂ ਨੂੰ ਬੇਨਤੀ ਹੈ ਆ ਕੇ ਹਾਜ਼ਰੀਆਂ ਭਰ ਕੇ ਪਾਠ ਕਰਕੇ ਨਾਲ ਤੰਥ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਖਸ਼ਾ ਲਓ ਜੀ। ਉਹਨਾਂ ਨੇ ਹੀ ਇਹ ਬਾਣੀ ਉਚਾਰਨ ਕੀਤੀ ਸੀ ਅਤੇ ਉਹਨਾਂ ਦੇ ਹੀ ਮਾਨ ਸ਼ਹੀਦੀ ਪੁਰਬ ਨੂੰ ਇਹ ਸਮਰਪਿਤ ਪ੍ਰੋਗਰਾਮ ਹੈ ਸੁਖਮਨੀ ਸਾਹਿਬ ਦੇ ਪਾਠਾਂ ਦਾ। ਅਤੇ ਬਾਕੀ ਸੂਚਨਾਵਾਂ ਜਿਹੜੀਆਂ ਹੈਗੀਆਂ ਉਹ ਮੈਂ ਪਹਿਲਾਂ ਦਿੱਤੀਆਂ ਨੇ, ਮੈਂ ਹੁਣ ਸਮਾਂ ਨਹੀਂ ਲਾਉਣਾ ਉਸ 'ਤੇ। ਆਓ ਆਪਾਂ ਇਹ ਚੇਤੇ ਰੱਖੀਏ ਵੀ 18 ਤਰੀਕ ਨੂੰ ਆਪਾਂ ਮਨਾਉਣਾ ਸਵੇਰੇ ਸ਼ਾਮ ਤਨ ਤਨ ਗੁਰੂ ਅਰਜਨ ਦੇਵ ਜੀ ਦਾ ਮਹਾਨ ਸ਼ਹੀਦੀ ਦਿਹਾੜਾ, ਅਤੇ ਫਿਰ 21 ਨੂੰ ਸਾਰਾ ਦਿਨ ਪ੍ਰੋਗਰਾਮ ਇਸੇ ਸੰਬੰਧ 'ਚ ਰਹਿਣਾ ਹੈਗਾ ਜੀ। ਅਤੇ ਨਾਲ ਸਹਿਜ ਪਾਠ ਜੋ ਸਵਾਦ ਦੇ ਭਲੇ ਰੱਖੇ ਗਏ ਨੇ, ਉਹਨਾਂ ਦੇ ਭੋਗ ਸਵੇਰੇ 10 ਵਜੇ ਮੇਨ ਹਾਲ ਵਿੱਚ ਪੈਣੇ ਨੇ। ਜਿਹਨਾਂ ਨੇ ਹਾਲੇ ਪੂਰੇ ਕਰ ਲਿਆ ਪਰ ਨਾਂ ਨਹੀਂ ਭੇਜੇ, ਉਹ ਮੈਨੂੰ ਟੈਕਸਟ ਕਰ ਦਿਓ 4087124145 'ਤੇ, ਤਾਂ ਕਿ ਤੁਹਾਡਾ ਨਾਮ ਵੀ ਅਰਦਾਸ ਵਿੱਚ ਆ ਸਕੇ। ਬਾਕੀ ਸੋਚਣਾ ਫਿਰ ਜੀ, ਆ ਹੁਣ ਕਥਾ ਸਰਵਣ ਕਰੀਏ ਅਤੇ ਨਾਲ ਤਿਆਰ ਹੋ ਜੀ 7:30 ਵਜੇ ਪੂਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਵਾਸਤੇ। ਸੰਗਤੀ ਰੂਪ ਵਿੱਚ ਹੋਵੇਗਾ ਰੋਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਸ੍ਰੀ ਵਾਹਿਗੁਰੂ ਜੀ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰ ਤਾਂ

ਬੇਨਤੀ ਆਪਣੀ ਭਗਤੀ ਲਾਏ ਪਰਮ ਸਨਮਾਨਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਸ਼ਾਮ ਦੇ ਦੀਵਾਨਾਂ ਦੇ ਰੋਜ਼ਾਨਾ ਦੀ ਤਰ੍ਹਾਂ ਸਤਿਗੁਰ ਜੀ ਦੇ ਇਸ ਮਹਾਨ ਗ੍ਰੰਥ ਵਿੱਚੋਂ ਆਪਾਂ ਲੜੀਵਾਰ ਵਿਆਖਿਆ ਜਿਹੜੀ ਹੈ ਉਹ ਕਰ ਰਹੇ ਹਾਂ। ਪਹਿਲਾਂ ਅੱਜ ਦਾ ਇਹ ਪਾਵਨ ਸ਼ਬਦ ਸਰਵਣ ਕਰੀਏ, ਸਤਿਗੁਰ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ ਦੂਜਾ। ਜਿਨ ਵਡਿਆਈ ਤੇਰੇ ਨਾਮ ਕੀ,

ਪਰਮ ਸਨਮਾਨਯੋਗ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦੀ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰੀ ਸਤ ਸੰਗਤ ਜੀਓ, ਕਰੋ ਰਸਨਾ ਪਵਿੱਤਰ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਨਾਲ ਵਡਭਾਗੇ ਜੀ ਅੜੇ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਤੁਰਕੀ ਬਾਣੀ ਨਾਲ ਸਾਂਝ ਪਾਉਣ ਦਾ ਯਤਨ ਕਰ ਰਹੇ ਹਨ। ਸਤਿਕਾਰਯੋਗ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਇਸ ਭੰਡਾਰੇ ਵਿੱਚੋਂ ਸਤਿਗੁਰ ਸੱਚੇ ਪਾਤਸ਼ਾਹ ਦੇ ਮਹਾਨ ਖਜ਼ਾਨੇ ਵਿੱਚੋਂ ਲੜੀਵਾਰ ਵਾਰਾਂ ਦੇ ਵਿੱਚੋਂ ਵਿਚਾਰ ਚਰਚਾ ਚੱਲ ਰਹੀ ਹੈ। ਅੱਜ ਦਾ ਇਹ ਪਾਵਨ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਅੰਗ 1238 'ਤੇ ਸਭਾਇਮਾਨ ਹੈ। ਇਸ ਪਾਵਨ ਸ਼ਬਦ ਵਿੱਚ ਵੱਡੇ ਕੀਆਂ ਵਡਿਆਈਆਂ ਕਰਦਿਆਂ ਹੋਇਆਂ ਨਿਰੰਕਾਰ ਦੇ ਨਾਮ ਨਾਲ ਜੁੜਨ ਦੀ ਪ੍ਰੇਰਣਾ ਹੈ, ਜਿਵੇਂ ਹਰ ਬਾਣੀ ਦੇ ਸ਼ਬਦ 'ਚ ਹੁੰਦੀ ਹੈ। ਅੰਮ੍ਰਿਤ ਦਾ ਬੁਲਾਕੀ ਹਮੇਸ਼ਾ ਇਨਸਾਨ ਰਿਹਾ ਹੈ। ਅੰਮ੍ਰਿਤ ਕੀ ਹੈ, ਅਸਲੀ ਅੰਮ੍ਰਿਤ ਕੀ ਹੈ, ਉਹਦਾ ਜ਼ਿਕਰ ਹੈ ਉਸ ਕਰਤਾ ਜੋ ਸੰਸਾਰ ਦੀ ਪੈਦਾਇਸ਼ ਜਿਸਨੇ ਕੀਤੀ ਹੈ, ਉਹਦੇ ਨਾਲ ਜੁੜਨ ਦਾ ਜਿਹੜਾ ਉਹ ਉਪਦੇਸ਼ ਹੈ, ਸੰਸਾਰ ਦੇ ਤਮਾਮ ਮਨੁੱਖਾਂ ਦੀ ਓਟ ਆਸਰਾ ਤਿਆਗਣ ਦਾ ਉਪਦੇਸ਼ ਹੈ ਅਤੇ ਕੇਵਲ ਅਤੇ ਕੇਵਲ ਨਿਰੰਕਾਰ ਨਾਲ ਸਾਂਝ ਦੀ ਬਾਤ ਕਹੀ ਗਈ ਹੈ। ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਸ ਨਿਰੰਕਾਰ ਸੱਚੇ ਨਾਲ ਸਦੀਵੀ ਮਿਲਾਪ ਦਾ ਜਿਹੜਾ ਢੰਗ ਤਰੀਕਾ ਸਾਨੂੰ ਬਖਸ਼ ਰਹੇ ਨੇ। ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ, ਉਹਨਾਂ ਦਾ ਪੁਰਬ ਇਸੇ ਸਪਤਾਹ ਦੇ ਵਿੱਚ ਹੈ ਅਤੇ ਅੱਜ ਤੋਂ ਉਹਨਾਂ ਨੂੰ ਸਮਰਪਿਤ ਹੋ ਕਰਕੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਭ ਕੀਤੇ ਜਾਣਗੇ, ਕਿਉਂਕਿ ਇਹ ਮਹਾਨ ਸ਼ਹਾਦਤ ਜਿਸ ਨੇ ਦੁਨੀਆਂ ਦੇ ਤਖ਼ਤ 'ਤੇ ਦੁਨੀਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਕੋਈ ਵਿਅਕਤੀ ਇਵੇਂ ਤਸੀਹੇ ਚੱਲ ਕੇ ਬਿਨਾਂ ਕਿਸੇ ਖਾਸ ਦੋਸ਼ ਦੇ ਕਿਵੇਂ ਕਿਵੇਂ ਧਰਮ ਦੇ ਨਾਂ 'ਤੇ ਕੁਰਬਾਨ ਹੋ ਜਾਂਦਾ ਹੈ, ਇਹ ਵਿਲੱਖਣ ਸ਼ਹਾਦਤ ਹੈ, ਵੱਖਰ ਢੰਗ ਤਰੀਕਾ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ ਸਾਡੀ ਖਾਤਰ, ਸਾਨੂੰ ਸੱਚ ਨਾਲ ਜੋੜਨ ਦੇ ਲਈ ਜ਼ੁਲਮ ਅੱਗੇ ਝੁਕਣ ਨਾਂ ਦੀ ਪ੍ਰੇਰਣਾ ਦੇ ਦਿੱਤੀ ਗਈ ਹੈ। ਕੋਟਾਨ ਕੋਟ ਪ੍ਰਣਾਮ ਹੈ ਉਸ ਮਹਾਨ ਸ਼ਖਸੀਅਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸ਼ਹਾਦਤ ਨੂੰ। ਗੁਰੂ ਕਿਰਪਾ ਕਰੇ ਅਗਲੇ ਦਿਨਾਂ 'ਚ ਲਗਾਤਾਰ ਆਪਾਂ ਰੋਜ਼ਾਨਾ ਯਤਨ ਕਰਾਂਗੇ ਉਹਨਾਂ ਦੇ ਪਾਵਨ ਇਤਿਹਾਸ ਨੂੰ ਸਮਰਪਿਤ ਹੋ ਕਰਕੇ ਥੋੜ੍ਹਾ ਥੋੜ੍ਹਾ ਕਰਕੇ ਉਹਨਾਂ ਦੇ ਜੀਵਨ ਤੋਂ, ਉਹਨਾਂ ਦੀ ਸ਼ਹਾਦਤ ਤੋਂ ਬਾਅਦ ਜੋ ਜੋ ਅਸਰ ਹੋਏ ਨੇ, ਕੀ ਕੀ ਤਬਦੀਲੀਆਂ ਹੋਈਆਂ, ਸਭ ਦਾ ਜ਼ਿਕਰ ਆਪਾਂ ਕਰਾਂਗੇ। ਅੱਜ ਦੇ ਪਾਵਨ ਸ਼ਬਦ ਵਿੱਚ ਜਿਹੜੀ ਸ਼ੁਰੂਆਤ ਹੈ, ਸਲੋਕ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦੋ ਸਲੋਕ ਨੇ, ਪੌੜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਦੂਸਰੇ ਸਰੂਪ ਗੁਰੂ ਅੰਗਦ ਦੇਵ ਮਹਾਰਾਜ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਸ਼ਰਨ ਵਿੱਚ ਕੁਝ ਸਾਲ ਰਹੇ, ਐਸੀ ਗੁਰਮਤ ਨੂੰ ਸਮਝਿਆ ਕਿ ਗੁਰੂ ਕੇ ਜੋਗੇ ਹੋ ਕੇ ਰਹਿ ਗਏ, ਗੁਰੂ ਦਾ ਅੰਗ ਬਣ ਗਏ। ਲਹਿਣੇ ਤੋਂ ਅੰਗਦ ਸਤਿਗੁਰ ਸੱਚੇ ਪਾਤਸ਼ਾਹ ਨੇ ਬਣਾ ਕਰਕੇ ਆਪਣਾ ਸਰੂਪ ਬਖਸ਼ ਦਿੱਤਾ।
ਗੁਰਿਆਈ ਦੀ ਜ਼ਿੰਮੇਵਾਰੀ ਦੇ ਦਿੱਤੀ। ਛੇਵੇਂ ਸਤਿਗੁਰੂ ਜੀ ਨੇ ਇੱਕ ਵਾਰ ਇਤਿਹਾਸਕਾਰ ਲਿਖਦਾ ਹੈ ਕਿ ਉਹਨਾਂ ਦੇ ਮਨ ਦੀ ਰੀਝ ਪੈਦਾ ਹੋਈ ਕਿਉਂਕਿ ਧੰਨ ਧੰਨ ਬਾਬਾ ਬੁੱਢਾ ਜੀ ਨੇ ਪਹਿਲਾਂ ਹੋਏ ਸਾਰੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਸਨ, ਬਹੁਤ ਨੇੜਿਓਂ ਸੇਵਾ ਦਾ ਮੌਕਾ ਵੀ ਮਿਲਦਾ ਰਿਹਾ ਹੈ। ਕਹਿਣ ਲੱਗੇ ਗੁਰੂ ਸਾਹਿਬਾਨਾਂ ਬਾਰੇ ਇੱਕ ਇੱਕ ਦੋ ਦੋ ਪੰਕਤੀ ਦੇ ਵਿੱਚ ਮੈਨੂੰ ਦੱਸਣਾ ਕਰੋ ਕੀ ਕੀ ਸੁਭਾਅ ਸੀ, ਉਹਨਾਂ ਦਾ ਕਿਸ ਤਰ੍ਹਾਂ ਦਾ ਵਰਤਾਓ ਸੀ। ਤੇ ਜਦੋਂ ਉਹਨਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਬਾਰੇ ਪੁੱਛਿਆ ਤੇ ਸੱਚੇ ਪਾਤਸ਼ਾਹ ਦੇ ਹਜ਼ੂਰ ਚ ਬਾਬਾ ਬੁੱਢਾ ਜੀ ਨੇ ਕਿਹਾ ਸੀ ਨਿਰਾ ਸਾਧੂ, ਦਇਆ ਦੀ ਮੂਰਤ, ਖਿਮਾ ਦੀ ਮੂਰਤ, ਹਮੇਸ਼ਾ ਨਿਰੰਕਾਰ ਨਾਲ ਜੁੜੇ ਰਹਿਣ ਵਾਲੀ ਉਹ ਮਹਾਨ ਸ਼ਖਸੀਅਤ, ਜਰਾ ਜਿੰਨਾ ਵੀ ਪਕੜ ਨਹੀਂ ਹੈ ਕਿਸੇ ਚੀਜ਼ ਦੇ ਨਾਲ, ਤਿਆਗ ਦੀ ਮੂਰਤ ਕਿਹਾ ਗਿਆ ਬਾਬਾ ਬੁੱਢਾ ਜੀ ਵੱਲੋਂ ਗੁਰੂ ਹਰਕ੍ਰਿਸ਼ਨ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਚ ਇਹ ਕਿਹਾ ਨਹੀਂ ਗਿਆ। ਵਾਕਿਆ ਹੀ ਉਹ ਖਿਮਾ ਦੀ ਮੂਰਤ ਸਨ, ਤਿਆਗ ਦੀ ਮੂਰਤ ਸਨ। ਇਤਿਹਾਸ ਕਹਿੰਦਾ ਹੈ ਕਿ ਖਡੂਰ ਸਾਹਿਬ ਦੀ ਪਾਵਨ ਧਰਤੇ ਚਲੇ ਗਏ ਗੁਰੂ ਨਾਨਕ ਦੇਵ ਮਹਾਰਾਜ ਦੇ ਹੁਕਮ ਮੁਤਾਬਕ, ਜਾ ਕਰਕੇ ਮਾਤਾ ਬਰਾਈ ਦੇ ਘਰ ਚਲੇ ਗਏ, ਅੰਦਰ ਪਿਛਲੇ ਵੜ ਕੇ ਕਹਿਣ ਲੱਗੇ ਮਾਤਾ ਜੀ ਨੂੰ ਮੇਰੇ ਬਾਰੇ ਕਿਸੇ ਨੂੰ ਦੱਸਣਾ ਨਹੀਂ, ਜੇ ਕੋਈ ਪੁੱਛੇ ਤੇ ਦੱਸਣਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਤੇ ਪਹੁੰਚ ਗਏ, ਅੰਦਰ ਚਲੇ ਗਏ, ਹੁਕਮ ਲਾ ਗਏ। ਇੱਧਰ ਕਰਤਾਰਪੁਰ ਸੰਗਤਾਂ ਵਿਆਕਲ ਹੋਈਆਂ ਕਿ ਗੁਰਗੱਦੀ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਮਹਾਰਾਜ ਦੇ ਦਿੱਤੀ ਹੈ, ਉਹ ਕਿੱਥੇ ਛਿਪਨ ਹੋ ਗਏ ਨੇ। ਭਾਵੇਂ ਕਿ ਗੁਰੂ ਕੇ ਪੁੱਤਰਾਂ ਸ੍ਰੀ ਚੰਦ ਵਗੈਰਾ ਨੇ ਯਤਨ ਕੀਤਾ ਹੈ ਕਿ ਅਸੀਂ ਗੁਰਗੱਦੀ ਦੇ ਮਾਲਕ ਹਾਂ, ਦਫੇੜਾ ਘਰ ਵਿੱਚ ਖੜਾ ਹੋਇਆ ਹੈ, ਲੇਕਿਨ ਖਿਆਲ ਕਰਿਆ ਜੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਅਸਲ ਗੁਰਸਿੱਖ ਸੱਚੇ ਪਾਤਸ਼ਾਹ ਦੇ ਪਾਵਨ ਸਿਧਾਂਤ ਨੂੰ ਸਮਝਦੇ ਸਨ, ਉਹ ਭਤੀਜੇ ਨਹੀਂ। ਉਹਨਾਂ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ, ਬਾਬਾ ਜੀ ਤੁਹਾਡੇ ਨਾਲ ਬਚਨ ਹੋਇਆ ਕਿ ਤੁਹਾਡੇ ਤੋਂ ਕਦੀ ਓਹਲੇ ਨਹੀਂ ਹੋਵਾਂਗੇ, ਤੁਸੀਂ ਸਾਡੀ ਅਗਵਾਈ ਕਰੋ, ਸਾਡੀ ਰਹਿਨੁਮਾਈ ਕਰੋ, ਸਾਨੂੰ ਸੱਚੇ ਸਤਿਗੁਰੂ ਦੇ ਦਰਸ਼ਨ ਕਰਵਾ ਦਿਓ। ਇਤਿਹਾਸ ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਸੰਗਤਾਂ ਦਾ ਇੱਕ ਸੰਗ ਲੈ ਕਰਕੇ ਤੇ ਖਡੂਰ ਸਾਹਿਬ ਦੀ ਪਾਵਨ ਧਰਤੇ ਪਹੁੰਚ ਗਏ। ਸੰਭਾਵਨਾ ਸੀ ਮਾਤਾ ਬਰਾਈ ਕੋਲ ਹੋ ਸਕਦੇ ਨੇ, ਜਾ ਕੇ ਪੁੱਛਿਆ ਗਿਆ ਤੇ ਮਾਤਾ ਨੇ ਨਾ ਹਾਂ ਚ ਜਵਾਬ ਦਿੱਤਾ ਨਾ ਜਵਾਬ ਦਿੱਤਾ, ਕਿਉਂਕਿ ਗੁਰੂ ਸਾਹਿਬਾਨ ਉਹਨਾਂ ਨੂੰ ਕਹਿ ਕੇ ਗਏ ਸਨ ਕਿ ਮੇਰੇ ਬਾਰੇ ਕਿਸੇ ਨੂੰ ਕੁਝ ਦੱਸਣਾ ਨਹੀਂ। ਸ਼ਹਿਨਸ਼ਾਹ ਜੀ ਕਿਉਂਕਿ ਬਾਬਾ ਬੁੱਢਾ ਜੀ ਬਹੁਤ ਨੇੜੇ ਉਹ ਜਾਣਦੇ ਸਨ, ਉਹਨਾਂ ਨੇ ਗੁਰੂ ਕੇ ਕੀਰਤਨੀਏ ਨਾਲ ਸਨ। ਭਾਈ ਬਲਵੰਡ ਜੀ ਦਾ ਜ਼ਿਕਰ ਸਾਖੀਕਾਰ ਨੇ ਕਿਹਾ, ਕਹਿਣ ਲੱਗੇ ਤੁਸੀਂ ਕੀਰਤਨ ਪ੍ਰੰਭ ਕਰੋ। ਕੀਰਤਨ ਜਦੋਂ ਪ੍ਰੰਭ ਹੋਇਆ ਸੰਗਤਾਂ ਨਾਲ ਝੂਮਣ ਲੱਗ ਪਈਆਂ, ਇਕਾਗਰਤਾ ਦੇ ਨਾਲ ਸਹਿਮਤ ਹੈ ਕੀਰਤਨ ਦੀ, ਤੇ ਜਿੱਥੇ ਕੀਰਤਨ ਉੱਥੇ ਗੁਰੂ ਪ੍ਰਗਟ ਹੁੰਦਾ ਹੈ, ਚੇਤਾ ਰੱਖਿਆ ਜੇ, ਤੇ ਸਮਝ ਗਏ ਗੁਰੂ ਸਾਹਿਬਾਨ ਅੰਦਰ ਬੈਠੇ ਵੀ ਇਹ ਜੁਗਤੀ ਵਰਤ ਲਈ ਗਈ ਹੈ, ਬਾਹਰ ਆ ਗਏ, ਕਿਉਂਕਿ ਜੇ ਕੀਰਤਨ ਹੋਵੇ ਉੱਥੇ ਗੁਰੂ ਨਾ ਹੋਵੇ ਤੇ ਇਹ ਬਾਤ ਹੋ ਨਹੀਂ ਸਕਦੀ। ਆ ਕੇ ਦਰਸ਼ਨ ਦਾਰੇ ਦਿੱਤੇ, ਉਹ ਮਹਾਨ ਰੂਹ, ਉਹ ਮਹਾਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਲੋਕ ਨੇ। ਧੀਰਜ ਇੰਨੀ ਹੈ ਕਿ ਇੱਥੇ ਖਡੂਰ ਸਾਹਿਬ ਵਿਖੇ ਹੀ ਪਖੰਡੀ ਸਾਧ ਸੀ ਨਾਲ ਨਾਲ ਚੱਲਦੇ ਰਹੇ ਨੇ, ਅੱਜ ਵੀ ਨੇ, ਪਹਿਲਾਂ ਵੀ ਸਨ, ਤੇ ਕਿਤੇ ਐਸਾ ਮਾਹੌਲ ਬਣ ਗਿਆ, ਮੀਂਹ ਨਾ ਪਿਆ ਕਹਿਣ ਲੱਗੇ, ਲੋਕਾਂ ਦੀਆਂ ਫਸਲਾਂ ਸੁੱਕਣ ਲੱਗ ਪਈਆਂ ਜਾ ਕੇ, ਕਿਉਂਕਿ ਸਾਧਾਂ ਤੇ ਸਾਡੀ ਬੜੀ ਆਸਥਾ ਹੁੰਦੀ, ਜਾ ਕੇ ਬਾਬੇ ਤਪੇ ਨੂੰ ਕਹਿਣ ਲੱਗੇ ਉਸ ਪਖੰਡੀ ਸਾਧ ਨੂੰ, ਬਾਬਾ ਜੀ ਕਦੋਂ ਤੋਂ ਤੁਸੀਂ ਸਾਡੇ ਨਗਰ ਵਿੱਚ ਹੋ ਤੇ ਤੁਹਾਨੂੰ ਅਸੀਂ ਦਾਨ ਪੁੰਨ ਵੀ ਜਿੰਨਾ ਦਿੰਦੇ ਹਾਂ, ਕਿਰਪਾ ਕਰੋ ਸਾਡੇ ਕੋਲ ਮੀਂਹ ਵਸਾ ਦਿਓ ਪਿੰਡ 'ਚ, ਕੋਈ ਕਰ ਦਿਓ ਅਰਦਾਸ ਬੇਨਤੀ।
ਤੱਪਾ ਕਹਿਣ ਲੱਗਾ ਮੀਂਹ ਕੀ ਪੈਣਾ ਹੈ। ਤੁਹਾਡੇ ਨਗਰ ਵਿੱਚ ਇੱਕ ਐਸਾ ਗੁਰੂ ਆ ਕੇ ਬੈਠ ਗਿਆ ਜੋ ਗ੍ਰਿਸਤੀ ਹੈ। ਗ੍ਰਿਸਤੀ ਗੁਰੂ ਨਹੀਂ ਹੋ ਸਕਦਾ, ਇਹ ਗੁਰਮਤੀ ਵਿਚਾਰਧਾਰਾ ਨਹੀਂ, ਸਾਧਾ ਨਹੀਂ ਹੈ। ਤੁਸੀਂ ਉਹਨੂੰ ਮੱਥਾ ਟੇਕਦੇ ਹੋ, ਇਹ ਤੇ ਅਨਰਥ ਹੋ ਗਿਆ। ਮੀਂਹ ਤਾਂ ਹੀ ਨਹੀਂ ਪੈ ਗਿਆ, ਰੱਬ ਤਾਂ ਹੀ ਤੁਹਾਡੇ ਨਾਲ ਨਾਰਾਜ਼ ਹੋ ਗਿਆ। ਉਹਨੂੰ ਨਗਰ ਵਿੱਚੋਂ ਕੱਢ ਦਿਓ, ਮੀਂਹ ਪੈ ਜਾਏਗਾ। ਹੁਣ ਜ਼ਿਮੀਂਦਾਰ ਲੋਕ ਸੁੱਕਾ ਵੇਖ ਕੇ ਬੜੇ ਘਬਰਾਏ ਹੋਏ। ਉਹਨਾਂ ਨੇ ਜਾ ਕੇ ਬੇਨਤੀ ਕੀਤੀ, ਗੁਰੂ ਸਾਹਿਬਾਨ ਨੂੰ ਕੁਝ ਕਬੋਲ ਵੀ ਬੋਲੇ। ਗੁਰੂ ਸਾਹਿਬਾਨ ਨੇ ਆਪਣਾ ਪਰਨਾ ਮੁੱਢ ਤੇ ਰੱਖਿਆ ਤੇ ਨਗਰ ਨੂੰ ਛੱਡ ਕੇ ਤੁਰ ਗਏ। ਠੀਕ ਹੈ ਭਾਈ, ਜਿਵੇਂ ਤੁਹਾਡੀ ਖੁਸ਼ੀ ਹੈ, ਜੇ ਮੇਰੇ ਜਾਣ ਨਾਲ ਮੀਂਹ ਪੈਂਦਾ ਤੁਹਾਨੂੰ ਕੋਈ ਸਵਾਲ ਤੁਹਾਡਾ ਹੱਲ ਹੁੰਦਾ ਹੈ ਤੇ ਕੀ ਅਰਜ ਹੈ? ਇਹਨਾਂ ਨੇ ਖਿਮਾ ਦੇ ਮੂਰਤ ਸਨ, ਦਇਆ ਦੇ ਮੂਰਤ ਸਨ, ਕੋਈ ਪਕੜ ਨਹੀਂ। ਨਾ ਕਰਤਾਰਪੁਰ ਨਾ ਪਕੜ ਕੀਤੀ, ਨਾ ਖਡੂਰ ਨਾ ਪਕੜ ਕੀਤੀ। ਇਹ ਗੁਰੂ ਦੀ ਅਵਸਥਾ ਹੈ ਜੋ ਬਾਬਾ ਬੁੱਢਾ ਜੀ ਨੇ ਛੇਵੀਂ ਪਾਤਸ਼ਾਹ ਨੂੰ ਸਮਝਾਇਆ, ਦੱਸਿਆ ਸੀ। ਕਹਿਣ ਲੱਗੇ ਚਲੇ ਗਏ, ਕੁਝ ਦਿਨ ਵੇਟ ਕੀਤੀ ਜਾ ਕੇ ਉਹਦੇ ਕੋਲ। ਫਿਰ ਤਪੇ ਨੂੰ ਕਹਿਣ ਵੀ ਹੁਣ ਪਵਾ ਦਿਓ, ਹੁਣ ਪਵਾ ਦਿਓ। ਹੁਣ ਉਹਦੇ ਵੱਸ ਕਿੱਥੇ ਹੈ? ਉਹਨਾਂ ਚ ਉਹਨੂੰ ਬਾਬਾ ਅਮਰਦਾਸ ਗੁਰੂ ਕੇ ਸਿੱਖ ਸਨ, ਪਹੁੰਚੇ ਗਏ ਹੋਏ ਸਨ ਕਿਤੇ। ਕੁਛ ਦਿਨਾਂ ਬਾਅਦ ਉਹਨੂੰ ਪਤਾ ਲੱਗਾ ਗੁਰੂ ਸਾਹਿਬਾਨ ਇੱਥੇ ਨਹੀਂ, ਕੀ ਹੋਇਆ, ਕਿੱਥੇ ਗਏ। ਜਦੋਂ ਸਾਰੀ ਵਾਰਤਾ ਪਤਾ ਲੱਗਾ ਕਿ ਇਵੇਂ ਇਵੇਂ ਗੁਰੂ ਸਾਹਿਬਾਨ ਨੂੰ ਨਗਰ ਵਿੱਚੋਂ ਜਾਣ ਲਈ ਕਹਿ ਦਿੱਤਾ ਗਿਆ ਹੈ, ਤੇ ਬੜਾ ਦੁੱਖ ਹੋਇਆ। ਨਗਰ ਨਿਵਾਸੀ ਬੜਾ ਵੱਡਾ ਕੁਕਰਮ ਕਰਤਾ ਹੈ, ਉਹ ਮਹਾਨ ਦਾਤੇ ਨਿਰੰਕਾਰ ਦੀ ਮੂਰਤ, ਦਇਆ ਦੀ ਮੂਰਤ, ਨਿਮਰਤਾ ਦੀ ਮੂਰਤ, ਕਿਮਾ ਦੀ ਮੂਰਤ ਨੂੰ ਤੁਸੀਂ ਨਗਰ ਵਿੱਚੋਂ ਕੱਢ ਕੇ ਤੇ ਮੀਂਹ ਭਾਲਦੇ ਹੋ, ਇਹ ਬਾਤ ਬੜੀ ਔਖੀ ਹੈ। ਬੜਾ ਕੁਕਰਮ ਤੁਹਾਡੇ ਕੋਲੋਂ ਪਾਪ ਹੋ ਗਿਆ। ਹੁਣ ਉਸ ਤਪੇ ਨੂੰ ਕਹੋ ਮੀਂਹ ਪਵਾਵੇ, ਜੇ ਨਹੀਂ ਪਾਉਂਦਾ ਇਹ ਕਰਮ ਤੇ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਗੁਰੂ ਕਾ ਸਿੱਖ ਵੀ ਕਰ ਸਕਦਾ। ਖਿਆਲ ਕਰੇ, ਜਿਹਦੀ ਬੰਦਗੀ ਸੰਪੂਰਨ ਹੋ ਜਾਂਦੀ ਹੈ ਨਾ, ਉਹਦੇ ਵਚਨ ਸੱਚਾ ਹੋਣਾ ਸ਼ੁਰੂ ਹੋ ਜਾਂਦੇ। ਇਤਿਹਾਸ ਭਰਿਆ ਪਿਆ ਸੀ ਸਾਖੀਆਂ ਦੇ ਨਾਲ। ਬਾਬਾ ਅਮਰਦਾਸ ਮਹਾਰਾਜ ਦਾ ਪਾਵਨ ਸੱਚਾ ਹੋ ਗਿਆ ਸੀ ਨਾ, ਜਦੋਂ ਉਹਨੇ ਕਿਹਾ ਸੀ ਕਮਲੀ ਬਾਵਰੀਏ ਮੈਂ ਨਥਾਵਾਂ ਨਹੀਂ, ਜਲਾਹੀ ਨੂੰ ਕਿਹਾ ਸੀ, ਉਹ ਬਾਵਰੀ ਹੋ ਗਈ ਸੀ। ਇਹ ਵਚਨ ਸਨ ਉਹਨਾਂ ਦੇ, ਇਸ ਉਹਨਾਂ ਦੀ ਤਪ ਸੀ। ਨਗਰ ਵਾਸੀਆਂ ਜਾ ਵੇਖ ਕੇ ਬੇਨਤੀ ਕੀਤੀ, ਆਖਿਆ ਵੇਖਿਆ ਕੋ ਭਾਈ ਤੂੰ ਮੀਂਹ ਪਵਾ, ਹੁਣ ਗੁਰੂ ਨੂੰ ਸਾਡੇ ਕੋਲੋਂ ਕਢਾ ਦਿੱਤਾ, ਸਾਡੇ ਕੋਲ ਬਿਲ ਵੀ ਕਰਵਾ ਦਿੱਤੀ ਹੈ। ਤੇ ਗੁਰੂ ਬਾਬਾ ਅਮਰਦਾਸ ਮਹਾਰਾਜ ਜੀ ਦੇ ਸਿੱਖ ਨੇ ਉਹਨਾਂ ਕਿਹਾ ਵੀ ਜੇ ਉਹ ਨਾ ਪਾਇਆ, ਇੱਕ ਤੁਹਾਨੂੰ ਬੇਨਤੀ ਮੈਂ ਕਰਾਂਗਾ, ਸੱਚੇ ਪਾਤਸ਼ਾਹ ਦੀ ਰਹਿਮਤ ਹੋ ਜਾਏਗੀ। ਅਜੇ ਪਖੰਡੀ ਸਾਹਿਬ ਜੀ ਨੇ ਤੁਹਾਡੇ ਕੋਲ ਏਡਾ ਵੱਡਾ ਗੁਨਾਹ ਆਇਆ ਨਾ, ਇਹਨੇ ਤੁਹਾਡੇ ਸਿਰ ਵੱਡਾ ਪਾਪ ਮੜ ਦਿੱਤਾ ਹੈ, ਇਹਨੂੰ ਬਲਦਾ ਮਗਰ ਪਾ ਕਰਕੇ ਜਿਉਂ ਜਿਉਂ ਧੋਵੋਗੇ ਤਿਉਂ ਤਿਉਂ ਮੀਂਹ ਪਵੇਗਾ। ਐਸਾ ਬਚਨ ਹੋਇਆ, ਸਿੱਖਾਂ ਨੇ ਕਿਹਾ ਮੀਂਹ ਪਵਾ, ਪਿੰਡ ਨਗਰ ਨਿਵਾਸੀਆਂ ਨੇ ਨਾ ਪਿਆ, ਹਰ ਕਿਹਾ ਸ਼ਾਮ ਤੀਕ ਨਾ ਪਾਇਆ ਤੇ ਆ ਹੋਏਗਾ, ਥੋੜਾ ਸਮਾਂ ਰਹਿ ਗਿਆ। ਉਹ ਅੰਦਰੋਂ ਨਿਕਲੇ ਨਾ, ਧੱਕੇ ਨਾ ਅੰਦਰੋਂ ਕੱਢਿਆ, ਉਹਨੂੰ ਬਲਦਾਂ ਦੇ ਮਗਰ ਪਾ ਲਿਆ, ਨਾਲ ਹੀ ਕਹਿੰਦੇ ਘਟਾ ਆ ਗਈ, ਮੀਂਹ ਵਰਨਾ ਸ਼ੁਰੂ ਹੋ ਗਿਆ। ਜਿਹਦੇ ਨੂੰ ਲੈ ਕੇ ਜਾਂਦੇ ਉੱਧਰ ਨੂੰ ਮੀਂਹ ਪਈ ਜਾਂਦਾ, ਜਿਹਦੇ ਨੂੰ ਉਹ ਗੁੱਕੇ ਤੇ ਜ਼ਿਮੀਂਦਾਰਾਂ ਕੋਈ ਕਹੇ ਮੇਰੇ ਖੇਤਾਂ ਨੂੰ ਪਾਣੀ ਚਾਹੀਦਾ, ਦੂਜਾ ਕਹਿੰਦਾ ਮੇਰੇ ਨੂੰ, ਜਿਹੜੇ ਧੋ ਧੋ ਕੇ ਉਹਦਾ ਸਰਵਨਾਸ਼ ਕੀਤਾ ਤੇ ਫੀਤਾ ਫੀਤਾ ਹੋ ਗਿਆ। ਇਹ ਪਖੰਡੀਆਂ ਦੀ ਬਾਬਤ ਹੈ ਗੁਰੂ ਕੇ ਸਿੱਖ ਦੇ ਪਾਵਨ ਬਚਨ। ਨਗਰ ਨਿਵਾਸੀ ਜਾ ਕੇ ਗੁਰੂ ਸਾਹਿਬਾਂ ਨੂੰ ਫਿਰ ਲੱਭ ਕੇ ਲੈ ਕੇ ਆਏ ਵੀ ਸਾਡੇ ਕੋਲੋਂ ਗਲਤੀ ਹੋ ਗਈ, ਨਗਰ ਵਿੱਚ ਆਓ। ਤੇ ਨਗਰ ਨਿਵਾਸ ਪਹੁੰਚ ਕੇ ਤੇ ਫਿਰ ਬਾਬਾ ਬੁੱਢਾ ਬਾਬਾ ਅਮਰਦਾਸ ਮਹਾਰਾਜ ਨੂੰ ਕਿਹਾ ਵੀ ਇਵੇਂ ਨਹੀਂ ਕਰੀਦਾ, ਜੇ ਨਿਰੰਕਾਰ ਨੇ ਕੋਈ ਮਾੜੀ ਜਿਹੀ ਕਣੀ ਦੇ ਦਿੱਤੀ ਹੈ ਤੇ ਤਾਂ ਵਿਖਾਵਾ ਨਹੀਂ ਕਰਦਾ ਗੁਰੂ ਕਾ, ਸਿੱਖਾਂ ਮਾਤ ਵਿੱਚ ਵਿਸ਼ਵਾਸ ਗੁਰੂ ਕਾ ਨਹੀਂ ਹੈ। ਉਹ ਪਹਾਵਨ ਮਹਾਨ ਗੁਰੂ, ਉਹਨਾਂ ਦੇ ਪਾਵਨ ਸਲੋਕ ਨੇ, 52 ਸਲੋਕ ਸਮੁੱਚੀ ਗੁਰਬਾਣੀ ਦੇ ਵਿੱਚ ਨੇ। ਵੱਖ ਵੱਖ ਵਾਰਾਂ ਨਾਲ ਗੁਰੂ ਅੰਗਦ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਨੇ ਸੰਪਾਦਨਾ ਕੀਤੀ, ਜਿਨ੍ਹਾਂ ਰਹਿਮਤ ਵਰਤਾਈ ਹੈ, ਉਹਨਾਂ ਇਸ ਵਾਰ ਨਾਲ ਵੀ ਸਲੋਕ ਜੋੜੇ ਨੇ ਤੇ ਉਹਨਾਂ ਦੀ ਆਪਾਂ ਵਿਚਾਰ ਅੱਜ ਕਰਨ ਦਾ ਯਤਨ ਕਰਨਾ ਹੈ। ਸ਼ਹਿਨਸ਼ਾਹ ਰਹਿਮਤ ਕਰਦੇ ਨੇ, ਸਲੋਕ ਮਹਲਾ ਦੂਜਾ, ਜਿਨ ਵਡਿਆਈ

ਇਹ ਸੰਸਾਰ ਦੇ ਲੋਕੋ ਜਿਨ੍ਹਾਂ ਨੇ ਨਿਰੰਕਾਰ ਦੀ ਬੰਦਗੀ ਕੀਤੀ, ਨਿਰੰਕਾਰ ਦੇ ਨਾਮ ਨਾਲ ਸਾਂਝ ਪਾ ਲਈ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚੋਂ ਔਗੁਣਾਂ ਦਾ ਤਿਆਗ ਕੀਤਾ ਅਤੇ ਗੁਣਾਂ ਨੂੰ ਗ੍ਰਹਿਣ ਕਰ ਲਿਆ। ਮੈਂ ਫਿਰ ਵਾਰ ਵਾਰ ਇਹ ਬਚਨ ਰੋਜ਼ ਕਹਿਣ ਦਾ ਯਤਨ ਕਰਦਾ ਹਾਂ। ਗੁਰਮਤਿ ਵਿਚਾਰਧਾਰਾ ਸਾਨੂੰ ਗੁਣ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀ ਹੈ। ਨਿਰੰਕਾਰ ਦੇ ਗੁਣਵਾਚਕ ਨਾਵਾਂ ਨੂੰ ਜਪਣ ਦਾ ਮਕਸਦ ਵੀ ਇਹੀ ਹੈ ਕਿ ਨਿਰਭਉ ਕਰਦੇ ਕਰਦੇ, ਨਿਰਭਉ ਜਪਦੇ ਜਪਦੇ ਨਿਰਭਉ ਹੋ ਜਾਈਏ। ਜਿਉਂ ਜਿਉਂ ਸਿਮਰਨ ਵਿੱਚ ਜੁੜੀਦਾ ਹੈ, ਜਿਉਂ ਜਿਉਂ ਅਕਾਲ ਦੇ ਗੁਣ ਗਾਈਦੇ ਨੇ, ਗੁਣ ਕਹਿੰਦਿਆਂ ਕਹਿੰਦਿਆਂ ਗੁਣਵਾਨ ਹੋ ਜਾਂਦਾ ਹੈ, ਕਿਉਂਕਿ ਨਿਰੰਕਾਰ ਗੁਣਾਂ ਦਾ ਖਜ਼ਾਨਾ ਹੈ, ਸੁੱਖਾਂ ਦੀ ਖਾਣ ਹੈ। ਕਿਹੜਾ ਪਦਾਰਥ ਜੋ ਨਿਰੰਕਾਰ ਦੇ ਕੋਲ ਨਹੀਂ ਹੈ, ਉਹਦੀ ਸਿਫਤਸਲਾਹ ਕਰਨ ਨਾਲ, ਉਹਦੇ ਗੁਣ ਗਾਉਣ ਦੇ ਨਾਲ ਜਿਹੜੀਆਂ ਬੁਰਾਈਆਂ ਹੈ ਉਹਨਾਂ ਤੋਂ ਸਾਡਾ ਜਿਹੜਾ ਖਿਹੜਾ ਛੁੱਟ ਜਾਂਦਾ। ਇਸ ਲਈ ਨਾਮ ਜਪਣਾ ਹੈ। ਇੱਕ ਭੁਲੇਖਾ ਚੱਲਦਾ, ਇੱਕ ਸਵਾਲ ਚੱਲਦਾ ਧਰਮ ਦੀ ਦੁਨੀਆਂ 'ਚ ਜਗਿਆਸੂ ਲੋਕਾਂ ਦੇ ਵਿੱਚ ਕਿ ਪਹਿਲਾਂ ਪਾਪ ਛੱਡਣਾ ਹੈ ਕਿ ਪਹਿਲਾਂ ਨਾਮ ਜਪਣਾ ਹੈ, ਇਹ ਸਵਾਲ ਹੁੰਦਾ ਹੈ। ਹਾਂ, ਜੇ ਪਾਪ ਛੱਡਿਆ ਗਿਆ ਫਿਰ ਤਾਂ ਨਾਮ ਦੀ ਲੋੜ ਨਹੀਂ ਰਹਿ ਜਾਂਦੀ। ਨਾਮ ਇਸੇ ਲਈ ਜਪਣਾ ਵੀ ਸਾਡੇ ਪਾਪ ਮਿਟ ਜਾਣ। ਅਸੀਂ ਸੰਸਾਰੀ ਲੋਕ ਹਮ ਅਵਗੁਣ ਭਰੇ, ਏਕ ਗੁਣ ਨਾਹੀਂ ਅੰਮ੍ਰਿਤ ਛਾੜ ਬਿਖੇ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਧਾਰ ਸੁਪ੍ਰੀਤ ਲਗਾਈ। ਇਹ ਸਾਡੀ ਸੰਸਾਰੀ ਲੋਕਾਂ ਦੀ ਬਾਤ ਕੀਤੀ। ਇਸ ਲਈ ਜੇ ਉਸ ਨਿਰੰਕਾਰ ਨਾਲ ਸਾਂਝ ਪਾਉਣੀ ਹੈ ਤੇ ਸਿਮਰਨ ਰਾਹੀਂ ਇੱਕੋ ਇੱਕ ਯੁਕਤੀ ਹੈ, ਮਨ ਨੂੰ ਟਿਕਾ ਕਰਕੇ ਹਾਜ਼ਰ ਕਰਕੇ ਤੇ ਉਹਦੇ ਨਾਲ ਸਿਮਰਨ ਕਰਨਾ, ਬੰਦਗੀ ਕਰਨੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਪਹਿਲਾਂ ਪਹਿਲਾਂ ਸਿਮਰਨ ਉੱਚੀ ਕਰਨਾ ਚਾਹੀਦਾ। ਮਹਾਤਮਾ ਲੋਕ ਇਹ ਗੱਲ ਕਹਿੰਦੇ, ਜਿਉਂ ਜਿਉਂ ਮਨ ਟਿਕਦਾ ਜਾਏ ਫਿਰ ਆਪਣੇ ਆਪ ਇਹ ਚੱਲਦਾ ਰਹਿੰਦਾ ਜਿਹਨੂੰ ਅਜੱਪਾ ਜਾਪ ਕਹਿੰਦੇ ਆ। ਫਿਰ ਸੰਸਾਰ ਦੀ ਕਿਰਤ ਵਿੱਚ ਕਰਦਿਆਂ ਕਰਦਿਆਂ ਨਿਰੰਕਾਰ ਹਰ ਪਾਸੇ ਨਜ਼ਰ ਆਉਂਦਾ, ਗਾਹਕ ਵਿੱਚੋਂ ਵੀ ਨਜ਼ਰ ਆਉਂਦਾ, ਜਿਹੜਾ ਲਾਗੇ ਲੰਘੇ ਉਹਦੇ ਵਿੱਚੋਂ ਵੀ ਨਜ਼ਰ ਆਉਂਦਾ। ਜਿੱਦ ਜਦ ਦੇਖਾਂ ਤਾਂ ਤੂੰ ਦੀ ਅਵਸਥਾ ਬਣ ਜਾਂਦੀ। ਸ਼ੁਰੂਆਤ ਜਿਹੜੀ ਹੈ ਉਹ ਨਿਰੰਕਾਰ ਦੇ ਗੁਣਾਂ ਨਾਲ ਸਾਂਝ ਪਾਉਣ ਨਾਲ ਬਣਨੀ ਹੈ ਤੇ ਜਿਉਂ ਜਿਉਂ ਗੁਣ ਆਈ ਜਾਣੇ ਉਸੇ ਆਟੋਮੈਟਿਕਲੀ ਅਵਗੁਣ ਤੁਰੀ ਜਾਣੇ। ਸੱਚ ਨਾਲ ਸਾਂਝ ਬਣ ਗਈ ਤੇ ਝੂਠ ਤਿਆਗਿਆ ਜਾਣਾ, ਕੁਦਰਤੀ ਬਾਤ ਹੈ। ਇਸ ਤਰ੍ਹਾਂ ਉਹਦਾ ਬਦਲ ਆਟੋਮੈਟਿਕਲੀ ਚੱਲਦਾ ਪਿਆ। ਕਹਿੰਦੇ ਜਿਨ ਵਡਿਆਈ ਤੇਰੇ ਨਾਮ ਕੀ, ਤੇਰੇ ਮਨ ਮਾਹੇ। ਜਿਨ੍ਹਾਂ ਨੇ ਤੇਰੇ ਨਾਮ ਦੀ ਵਡਿਆਈ ਕੀਤੀ, ਜਿਨ੍ਹਾਂ ਤੂੰ ਬਖਸ਼ਿਸ਼ ਕਰਕੇ ਰਹਿਮਤ ਕਰਕੇ ਇਸ ਪਾਸੇ ਲਾ ਦਿੱਤਾ ਹੈ, ਜਿਨ੍ਹਾਂ ਨੂੰ ਐਸੀ ਸਮਤ ਦੇ ਦਿੱਤੀ, ਜਿਨ੍ਹਾਂ ਨੂੰ ਉਦਮ ਦੇ ਦਿੱਤਾ, ਮਤ ਦੇ ਦਿੱਤੀ, ਜਿਨ੍ਹਾਂ ਨੂੰ ਐਸਾ ਗਿਆਨ ਆ ਗਿਆ, ਉਹ ਤੇਰੇ ਨਾਮ ਵਿੱਚ ਰੱਤੇ ਗਏ। ਮਨ ਮਾਹੇ, ਮਨ ਵਿੱਚ ਨਿਰੰਕਾਰ ਦਾ ਨਾਮ ਵਸ ਗਿਆ। ਨਾਨਕ ਅੰਮ੍ਰਿਤ ਏਕ ਹੈ,

ਸਾਡੇ ਨਾਲ ਕੀਤਾ ਹੈ। ਗੁਰੂ ਨੇ ਇੱਕ ਵਾਅਦਾ ਕੀਤਾ ਹੈ ਵੀ ਜਿਹੜਾ ਪੰਜਾਂ ਪਿਆਰਾਂ ਦੇ ਪੇਸ਼ ਹੋ ਕਰਕੇ ਤੇ ਅਗਾਂਹ ਤੋਂ ਤੋਬਾ ਕਰਦਾ ਹੈ, ਗੁਰੂ ਦੇ ਨਾਮ ਨਾਲ ਜੁੜਦਾ ਹੈ, ਉਹਨਾਂ ਦੇ ਪਿਛਲੇ ਕੀਤੇ ਹੋਏ ਸਾਰੇ ਗੁਨਾਹ ਗੁਰੂ ਕਹਿੰਦਾ ਮਾਫ ਨੇ। ਨਵਾਂ ਲੇਖਾ ਜੋਖਾ ਸ਼ੁਰੂ ਹੁੰਦਾ ਹੈ ਅੰਮ੍ਰਿਤ ਛਕਣ ਨਾਲ ਪਹਿਲੇ ਦਿਨ ਤੋਂ। ਜਿਹੋ ਜਿਹੀ ਕਿਰਤ ਕਰਾਂਗੇ, ਜਿਹੋ ਜਿਹੇ ਕਰਮ ਕਰਾਂਗੇ, ਉਹੋ ਜਿਹਾ ਲੇਖਾ ਜੋ ਕਹਣਾ, ਪਿਛਲੇ ਤੇ ਲੀਕ ਫਿਰ ਗਈ। ਪਰ ਜੇ ਅਗਾਂਹ ਨਵਾਂ ਜੀਵਨ ਸ਼ੁਰੂ ਹੋਇਆ, ਨਵੀਂ ਗੁਰੂ ਕੇ ਪਰਿਵਾਰ ਵਿੱਚ ਸ਼ਾਮਲ ਹੋ ਗਏ, ਉੱਥੇ ਵੀ ਸਾਨੂੰ ਰਹਿਤ ਦਾ ਖਿਆਲ ਰੱਖਣਾ ਪੈਣਾ ਹੈ। ਉੱਥੇ ਸਿਮਰ ਰਾਹੀਂ ਅਸੀਂ ਪੌੜੀਆਂ ਚੜ੍ਹਦੇ ਚੜ੍ਹਦੇ ਅਬ ਤੋਂ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ, ਉਸ ਅਵਸਥਾ ਦੇ ਮਾਲਕ ਬਣਨਾ। ਤੂੰ ਤੂੰ ਕਰਤਾ ਤੂੰ ਹੂਆ ਮੁਝ ਮੇ ਰਹਾ ਨਾ ਹੂ। ਅਸਲ ਚ ਅੰਮ੍ਰਿਤ ਜਿਹੜਾ ਨਿਰੰਕਾਰ ਦੇ ਨਾਮ ਦਾ ਹੈ, ਜਿਹੜਾ ਉਹਦੇ ਨਾਲ ਜੁੜ ਗਿਆ ਉਹਨੂੰ ਸੰਸਾਰ ਦੀ ਮੌਤ, ਸੰਸਾਰੀ ਮੌਤ ਦਾ ਕੋਈ ਭੈ ਨਹੀਂ ਜੇ ਰਹਿੰਦਾ, ਕੋਈ ਡਰ। ਪੱਤੀ ਤਵੀ ਤੇ ਬੈਠਿਆ ਕੋਈ ਭੈ ਥੋੜਾ, ਤੇਰਾ ਕੀ ਆ ਮੀਠਾ ਲੱਗ ਹੈ। ਉੱਥੇ ਵੀ ਕਹਿੰਦੇ ਹਰ ਨਾਮ ਪਦਾਰਥ ਨਾਨਕ ਮੰਗੇ, ਤੱਤੀ ਤਵੀ ਤੇ ਬਹਿ ਕੇ ਵੀ ਨਾਮ ਦੇ ਪਦਾਰਥ ਦੀ ਮੰਗ ਨਿਰੰਕਾਰ ਕੋਲੋਂ ਕਰਦੇ ਨੇ। ਕਿਉਂਕਿ ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਨੀਕਾ ਹੁੰਦਾ ਚੰਗਾ। ਮੰਗਾਂ ਵਿੱਚੋਂ ਸਭ ਤੋਂ ਚੰਗੀ ਮੰਗ ਨਿਰੰਕਾਰ ਦੇ ਨਾਮ ਦੀ ਮੰਗ ਹੈ। ਨਿਰੰਕਾਰ ਹੀ ਮੰਗ ਲੈਣਾ ਹੁੰਦਾ ਇੱਕ ਇੱਕ ਦਾਤ ਮੰਗਣ ਨਾਲੋਂ, ਦਾਤਾ ਦਾਤੇ ਨੂੰ ਸਿੱਧਾ ਹੀ ਮੰਗ ਲਓ। ਤੇ ਜਿਹਨੇ ਦਾਤੇ ਨੂੰ ਮੰਗ ਲਿਆ, ਜਿਹਨਾਂ ਦਾਤੇ ਨਾਲ ਸਾਂਝ ਬਣ ਲਈ, ਉਹ ਤੇ ਅੰਮ੍ਰਿਤ ਹੋ ਗਏ ਨਾ। ਉਹ ਨਿਰੰਕਾਰ ਅੰਮ੍ਰਿਤ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋ ਸੀ ਵੀ ਸੱਚ ਦੀ ਅਵਸਥਾ ਦਾ ਮਾਲਕ ਹੈ। ਇਸ ਲਈ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹਨੂੰ ਇਹ ਸਮਝ ਆ ਜਾਂਦੀ ਕਿ ਇੱਕੋ ਇੱਕ ਨਾਮ ਰੂਪੀ ਅੰਮ੍ਰਿਤ ਹੈ, ਹੋਰ ਅੰਮ੍ਰਿਤ ਕੋਈ ਨਹੀਂ। ਨਾਨਕ ਅੰਮ੍ਰਿਤ ਮਨੇ ਮਾਹੇ, ਕਹਿਣ ਲੱਗੇ ਮਨ ਵਿੱਚ ਹੈ ਅੰਮ੍ਰਿਤ, ਮਨ ਦੇ ਵਿੱਚ। ਕਿੱਥੋਂ ਆਇਆ? ਕਹਿਣ ਲੱਗੇ ਪਾਈਐ ਗੁਰਪ੍ਰਸਾਦ। ਇਹਨੂੰ ਪ੍ਰਾਪਤ ਕਿਵੇਂ ਕੀਤਾ ਜਾ ਸਕਦਾ? ਕੇਵਲ ਤੇ ਕੇਵਲ ਗੁਰੂ ਦੀ ਕਿਰਪਾ ਦੇ ਨਾਲ। ਇਉਂ ਕਹਿ ਲਈਏ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਏ ਪਰਮਗਤ ਮੇਰੀ ਦੀ ਅਵਸਥਾ ਜਿਹੜੀ ਹੈ ਨਾ, ਅੰਮ੍ਰਿਤ ਬਾਣੀ ਇਹ ਅੰਮ੍ਰਿਤ ਦੇ ਰਾਹ ਤੇ ਤੋਰਦੀ ਹੈ। ਇਹ ਅੰਮ੍ਰਿਤ ਨੂੰ ਮਨ ਵਿੱਚ ਵਸਾ ਦਿੰਦੀ ਹੈ। ਜਦੋਂ ਇਹਦੇ ਮੁਤਾਬਕ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰਦੇ ਹਾਂ, ਜਦੋਂ ਜੀਵਨ ਜਾਚ ਗੁਰਬਾਣੀ ਕੋਲੋਂ ਸਿੱਖਦੇ ਹਾਂ, ਅੰਮ੍ਰਿਤ ਇੱਕ ਹੈ, ਉਹ ਹੈ ਨਿਰੰਕਾਰ ਦਾ ਨਾਮ, ਤੇ ਪ੍ਰਾਪਤ ਹੁੰਦਾ ਗੁਰੂ ਕੇ ਪਾਵਨ ਸ਼ਬਦਾਂ ਨੂੰ ਆਪਣੇ ਮਨ ਵਿੱਚ ਵਸਾਉਣ ਦੇ ਨਾਲ। ਜਿੱਥੇ ਮਨ ਵਿੱਚ ਨਾਮ ਵਸ ਗਿਆ ਉੱਥੇ ਅੰਮ੍ਰਿਤ ਵਸ ਗਿਆ, ਤੇ ਜਿਹਦੇ ਮਨ ਵਿੱਚ ਵਸ ਗਿਆ ਉਹ ਮੌਤ ਤੋਂ ਰਹਿਤ ਹੋ ਗਿਆ, ਜਨਮ ਮਰਨ ਦਾ ਗੇੜ ਉਹਦਾ ਕੱਟਿਆ ਗਿਆ। ਇਹ ਪਾਵਨ ਬਚਨ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿ ਰਹੇ। ਤਿੰਨੀ ਪੀਤਾ ਰੰਗ ਸਿਉਂ ਜਿਨ ਕਹੋ ਲਿਖਿਆ ਆਦਿ, ਕਹਿਣ ਲੱਗੇ ਕੀਤੇ ਹੋਏ ਕਰਮਾਂ ਮੁਤਾਬਕ ਜਿਨ੍ਹਾਂ ਦੇ ਮੱਥੇ ਤੇ ਲਿਖਿਆ ਗਿਆ, ਉਹਨਾਂ ਨੇ ਇਸ ਨਾਮ ਰੂਪੀ ਅੰਮ੍ਰਿਤ ਨੂੰ ਪੀ ਲਿਆ ਤੇ ਪੀ ਕੇ ਅਕਾਏ ਹੋ ਗਏ, ਰੱਜ ਗਏ, ਤ੍ਰਿਪਤ ਹੋ ਗਏ, ਫਿਰ ਭੁੱਖ ਕੋਈ ਬਾਕੀ ਨਾ ਰਹਿ ਗਈ। ਸਾਡੇ ਨਾਮ ਕੇ ਅਸੀਂ ਭੁੱਖਿਆ ਕਿ ਇਹਦੇ ਨਾਲ ਬਾਕੀ ਸਾਰੀਆਂ ਹੀ ਭੁੱਖਾਂ ਖਤਮ ਹੋ ਜਾਂਦੀਆਂ। ਗੁਰੂ ਪਾਤਸ਼ਾਹ ਰਹਿਮਤ ਕਰ ਰਹੇ ਨੇ ਮਹੱਲਾ ਦੂਜਾ, ਕਹਿਣ ਕੇ ਕੀਤਾ ਕਿਆ ਸਲਾਹੀ ਹੈ, ਕਰੇ ਸੋਹੇ ਸਲਾਹੇ। ਹੁਣ ਮਨੁੱਖ ਜਿਹੜਾ ਹੈ ਨਾ, ਉਹ ਕਈ ਵਾਰੀ ਕਰਤੇ ਦੀ ਕਿਰਤ ਨਾਲ ਜੁੜ ਜਾਂਦਾ ਹੈ, ਉਹ ਵੱਖ ਵੱਖ ਥਾਵਾਂ ਤੇ ਪੂਜਾ ਕਰਨੀ ਸ਼ੁਰੂ ਕਰ ਦਿੰਦਾ ਹੈ, ਜਦਕਿ ਨਿਰੰਕਾਰ ਨਾਲ ਉਸਦਾ ਸੰਬੰਧ ਜੋੜਨ ਥਾਂ ਉਹ ਕਿੰਨੇ ਵਿਚੋਲੇ ਰਸਤੇ 'ਚ ਬਣਾ ਕੇ ਬਹਿ ਜਾਂਦਾ। ਕਿਸੇ ਨੇ ਪੱਥਰ ਪੂਜ ਲਿਆ, ਕਿਸੇ ਨੇ ਪਿੱਪਲ ਪੂਜ ਲਿਆ, ਕਿਸੇ ਨੇ ਜਠੇਰੇ ਪੂਜ ਲਏ, ਕਿਸੇ ਨੇ ਕਿ ਸਾਧ ਦੇ ਚਰਨਾਂ 'ਚ ਜਾ ਕਰਕੇ ਨਮਸਕਾਰ ਕਰਤੀ, ਬੜੇ ਤਰ੍ਹਾਂ ਦੇ ਨੇ। ਅਸੀਂ ਜੰਡ ਅਸੀਂ ਪੂਜੀ ਜਾਂਦੇ ਹਾਂ, ਬੜੇ ਬੜੇ ਤਰ੍ਹਾਂ ਦੀ ਸਾਡੀ ਜਿਹੜੀ ਹੈ ਪੂਜਾ ਦੇ, ਕਈ ਤਰ੍ਹਾਂ ਦੇ ਅਸੀਂ ਦੇਵਤੇ ਬਣਾ ਕਰਕੇ ਰੱਖ ਲਏ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਸਭ ਕੁਛ ਨਿਰੰਕਾਰ ਦਾ ਬਣਾਇਆ ਹੋਇਆ, ਉਹਨੂੰ ਪੂਜਣ ਦੀ ਥਾਂ ਬਣਾਉਣ ਵਾਲੇ ਨਾਲ ਸਾਂਝ ਕਿਉਂ ਨਹੀਂ ਪਾਉਂਦੇ?

ਗੁਰਮਤ ਨੇ ਇੱਕ ਨਾਲ ਜੋੜਿਆ ਹੈ, ਇੱਕ ਅਸੀਂ ਸਾਰੇ ਇੱਕ ਨਾਲ ਜੁੜੇ ਹੋਏ ਹਾਂ, ਉਹਦੇ ਵਿੱਚ ਹਾਂ, ਉਹ ਸਾਡੇ ਵਿੱਚ ਹੈ। ਉਹ ਹੱਥ ਪੈਰ ਮੇਰੇ ਹੈ, ਉਹ ਬਾਹਰ ਨਹੀਂ ਹੈਗਾ, ਉਹ ਜੰਗਲਾਂ ਵਿੱਚ ਨਹੀਂ ਹੈਗਾ, ਉਹ ਮੰਦਰਾਂ ਮਸੀਤਾਂ ਚ ਨਹੀਂ ਹੈਗਾ, ਉਹ ਹਰ ਥਾਂ ਤੇ ਹੈ, ਹਰ ਥਾਂ ਤੇ। ਆਪਾਂ ਨੂੰ ਜਾਪਦਾ ਵੀ ਗੁਰਦੁਆਰੇ ਚ ਹੈ ਨਹੀਂ, ਭਾਈ ਉਹ ਬਾਹਰ ਵੀ ਹੈ, ਜਿੱਥੋਂ ਆਏ ਹੋ ਤੁਹਾਡੇ ਘਰ ਵਿੱਚ ਵੀ ਉਹੀ ਹੈ। ਇਹ ਤੇ ਸਾਡੀ ਧਰਮਸ਼ਾਲਾ ਹੈ, ਇੱਥੋਂ ਸਿੱਖਣਾ ਹੈ, ਪਾਠ ਪੂਜਾ ਤੰਗ ਤਰੀਕਾ ਸਿਮਰਨ ਸੇਵਾ ਇੱਥੋਂ ਸਿੱਖਣੀ ਹੈ, ਤੇ ਬਾਹਰ ਜਾ ਕੇ ਸੇਵਾ ਕਰਨੀ। ਤੇ ਬਾਹਰ ਸੇਵਾ ਉਹੀ ਕਰੇਗਾ ਜੋ ਪਰਿਵਾਰ ਵਿੱਚ ਕਰੇਗਾ। ਬਾਪੂ ਮੰਗਦਾ ਗਲਾਸ ਪਾਣੀ ਦਾ, ਬੇਟਾ ਮੈਨੂੰ ਪਿਆਈ ਉੱਠਣ ਜੋਗਾ ਬਾਪੂ ਹੈ ਨਹੀਂ, ਜ਼ਿਆਦਾ ਬਿਰਦ ਹੈ। ਉਹ ਕਹਿਣ ਲੱਗਾ ਮੈਂ ਕਿਤੇ ਵਿਹਲਾ। ਉਹ ਫਿਰ ਤਰਲਾ ਲਿਆ ਪਾਣੀ ਪਿਆ, ਕਿੱਥੇ ਚੱਲਿਆ? ਮੈਂ ਬਾਪੂ ਛਬੀਲ ਲਾਉਣ ਚੱਲਿਆ, ਮੇਰਾ ਟਾਈਮ ਹੈ ਨਹੀਂ, ਹੱਦ ਹੋ ਗਈ। ਉੱਥੇ ਛਬੀਲ ਲਾਉਣ ਚੱਲਿਆ, ਇੱਥੇ ਬਾਪੂ ਤੜਫਦਾ ਛੱਡ ਗਿਆ, ਉੱਥੇ ਘੇਰ ਕੇ ਧੱਕੇ ਨਾ ਪਿਆਉਣੇ। ਆਪਣੇ ਘਰ ਦੇ ਜੀਆਂ ਦੀ ਸੇਵਾ ਵੀ ਨਿਰੰਕਾਰ ਦੀ ਸੇਵਾ ਹੈ। ਇਹ ਸੱਚੇ ਪਾਤਸ਼ਾਹ ਸਾਨੂੰ ਬੱਚੇ ਦਿੱਤੇ, ਪੁੱਤਰ ਦਿੱਤੇ, ਮਾਂ ਬਾਪ ਦਿੱਤੇ, ਇੱਥੋਂ ਸਿੱਖਣਾ ਤੇ ਇਹ ਘਰ ਜਾ ਕੇ ਲਾਗੂ ਕਰਨਾ ਹੈ। ਇੱਥੇ ਸੇਵਾ ਕਰਦੀ ਹਰ ਇੱਕ ਦੀ, ਘਰ ਜਾ ਕੇ ਘਰ ਦੇ ਜੀਆਂ ਦੀ ਕਰਨੀ, ਜਿਹੜੇ ਸਾਡੇ ਜੁੰਮੇ ਲੱਗੇ ਨੇ। ਇਹ ਸਾਡਾ ਧਰਮ ਹੈ, ਇੱਦਾਂ ਵੱਡਾ ਹੋਰ ਧਰਮ ਕੋਈ? ਮਾਂ ਪਿਓ ਨੂੰ ਤਿਆਗ ਕੇ, ਬਾਲ ਬੱਚੇ ਨੂੰ ਤਿਆਗ ਕੇ ਤੇ ਬਾਹਰ ਸਿਮਰਨ ਕਰਦਾ ਫਿਰੇ? ਗੁਰਮਤ ਨੇ ਪ੍ਰਵਾਨ ਨਹੀਂ ਸੀ ਕੀਤਾ, ਘਰ ਛੱਡ ਕੇ ਭੱਜਣ ਵਾਲਿਆਂ ਨੂੰ ਕਿਹਾ ਸੀ ਤੁਹਾਡੇ ਪਿੱਛੇ ਬਾਲ ਬੱਚਾ ਰੋਂਦਾ, ਘਰ ਦੀ ਰੋਂਦੀ ਹੈ, ਮਾਂ ਬਾਪ ਰੋਂਦੇ, ਕਾਹਦੇ ਧਰਮੀ ਹੋ ਤੁਸੀਂ ਭਾਈ? ਜਿਹੜੀ ਤੁਹਾਡੇ ਜੁੰਮੇ ਲੱਗੀ ਸੀ ਧਰਮ, ਉਹ ਤੇ ਤੁਸੀਂ ਨਿਭਾਇਆ ਨਾ। ਗੁਰੂ ਪਾਤਸ਼ਾਹ ਤੇ ਰਹਿਮਤ ਕਰਦੇ ਨੇ, ਬਖਸ਼ਾਉਂਦੇ ਨੇ ਸਾਨੂੰ ਕਿ ਆਪਣਾ ਧਰਮ ਇਹ ਹੈ ਕਿ ਨਿਰੰਕਾਰ ਦੀ ਬਣਾਈ ਹੋਈ ਹਰ ਵਸਤ ਦਾ ਸਤਿਕਾਰ ਕਰਨਾ ਬਣਦਾ ਹੈ, ਲੇਕਿਨ ਨਿਰੰਕਾਰ ਨੂੰ ਭੁੱਲਣਾ ਨਹੀਂ, ਉਹਦੇ ਨਾਲ ਜੁੜਨਾ ਹੈ। ਰਸਤੇ ਵਿੱਚ ਹੋਰ ਕੋਈ ਟਿਕਾਣੇ ਬਣਾ ਕਰਕੇ, ਠੇਡੇ ਬਣਾ ਕਰਕੇ ਰੁਕਾਵਟਾਂ ਨਹੀਂ ਬਣਾਉਣੀਆਂ, ਬਲਕਿ ਸਿੱਧਾ ਨਿਰੰਕਾਰ ਨਾਲ ਸਾਂਝ ਭਰੋ। ਉਹ ਅਮਰ ਦਾ ਖਜ਼ਾਨਾ ਹੈ, ਉਹ ਦਾਤਾਰ ਹੈ, ਦਾਤਾਂ ਖਜ਼ਾਨੇ ਜਿੰਨੇ ਉਹਦੇ ਕੋਲ ਨੇ। ਇਸ ਲਈ ਕੀਤਾ ਕਿਆ ਸਲਾਹੀਏ, ਕਰੇ ਹੋਏ ਸੋਏ ਸਲਾਹ, ਜਿਹੜਾ ਇਸ ਕਰਤੇ ਸੰਸਾਰ ਨੂੰ ਕਰਦਾ ਹੈ ਉਹਦੀ ਸਲਾਹ ਕਰ। ਨਾਨਕ ਨੇਕੀ ਏਕੀ ਬਾਹਰਾ, ਦੂਜਾ ਦਾਤਾ ਨਾਹੀਂ, ਇੱਕ ਤੋਂ ਬਾਹਰ ਹੋਰ ਕੋਈ ਦਾਤਾ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦਿੰਦੇ ਤੋਟਨੇ ਆਵੇ ਹਖੰਤ ਭਰੇ ਭੰਡਾਰ। ਉਹਦੇ ਭੰਡਾਰੇ ਵਿੱਚ ਕੋਈ ਫਰਕ ਨਹੀਂ ਪੈਂਦਾ ਵੀ ਕਿੰਨੇ ਲੋਕ ਲੈ ਗਏ, ਕਿੰਨੇ ਆਉਂਦੇ, ਤਾਂ ਉਹ ਸਦਾ ਅਖੰਡ ਭਰੇ ਨੇ, ਉੱਥੇ ਕੋਈ ਘਾਟਾ ਨਹੀਂ ਪੈਂਦਾ। ਇਸ ਲਈ ਉਹਦੇ ਨਾਲ ਜੁੜੋ। ਨਖਰਤਾ ਸੋ ਸਲਾਹੀਏ, ਜਿਨ ਕੀਤਾ ਆਕਾਰ, ਉਸ ਕਰਤੇ ਨੂੰ ਸਲਾਹੁਣਾ ਕਰੀਏ ਜਿਸ ਨੇ ਆਕਾਰ ਕੀਤਾ, ਸਾਰੀ ਕਾਇਨਾਤ ਬਣਾਈ, ਜਿਹਦੇ ਵਿੱਚ ਸਾਰੇ ਆਕਾਰ ਆਏ ਨੇ, ਅਸੀਂ ਵੀ ਉਹਦੇ ਵਿੱਚ ਆ ਜਾਂਦੇ ਹਾਂ। ਦਾਤਾ ਸੋ ਸਲਾਹੀਏ, ਉਸ ਦਾਤੇ ਦੀ ਸਲਾਹੁਣਾ ਕਰੋ, ਉਹਦਾ ਸਿਮਰਨ ਕਰੋ, ਉਹਨੂੰ ਯਾਦ ਕਰੋ, ਉਹਦੇ ਨਾਲ ਜੁੜ ਜਾਓ। ਕਿਹਦੇ ਨੂੰ? ਜੇ ਸਭ ਸਹਿਦੇ ਆਧਾਰ, ਜਿਹਨੇ ਸਾਰੇ ਲੋਕਾਂ ਨੂੰ ਆਧਾਰ ਦਿੱਤਾ ਹੋਇਆ, ਆਸਰਾ ਦਿੱਤਾ ਹੋਇਆ। ਨਿਰੰਕਾਰ ਦੇ ਆਸ ਤੋਂ ਬਿਨਾਂ ਕੋਈ ਬੰਦਾ ਜੀਵ ਸਕਦਾ? ਉਹ ਪੈਦਾ ਕਰਦਾ ਤੇ ਪੈਦਾ ਹੁੰਦੇ ਆ। ਉਹਨੇ ਸਾਨੂੰ ਮਾਂ ਬਾਪ ਦਿੱਤੇ, ਉਹਨੇ ਸਾਨੂੰ ਪੈਦਾ ਹੋਣ ਦੇ ਵਿੱਚ ਜੀਵ ਪਾ ਦਿੱਤਾ, ਉਹਨੇ ਸਰੀਰ ਦੇ ਦਿੱਤਾ, ਪਿੰਡ ਦਿੱਤਾ, ਜੀਹ ਦਿੱਤਾ, ਹੱਥ ਦਿੱਤੇ, ਪੈਰ ਦਿੱਤੇ, ਨੱਕ ਦਿੱਤੇ, ਕੰਨ ਦਿੱਤੇ, ਅੱਖਾਂ ਦੀਆਂ ਵੇਖਣ ਦੇ ਲਈ ਸਭ ਕੁਝ ਦੇ ਦਿੱਤਾ, ਇਹਨੂੰ ਚੱਲਦਾ ਰੱਖਣ ਲਈ ਸਵਾਸ ਦੇ ਦਿੱਤੇ, ਰਾਸ਼ਨ ਪਾਣੀ ਦਾ ਪ੍ਰਬੰਧ ਕਰਤਾ, ਸੇਵਾਦਾਰ ਮਾਂ ਬਾਪ ਸਾਡੇ ਅੱਗੇ ਪਿੱਛੇ ਲਾ ਦਿੱਤੇ। ਇਹ ਉਹਦੀ ਨਿਰੰਕਾਰ ਦੀ ਰਹਿਮਤ ਹੈ। ਉਹ ਆਧਾਰ ਤੋਂ ਬਿਨਾਂ ਬੜਾ ਔਖੀ ਬਦ ਨਹੀਂ ਜੀ ਰਿਹਾ ਜਾ ਸਕਦਾ, ਸਭ ਦਾ ਆਧਾਰ ਬਣ ਕੇ ਸਾਡੇ ਵਿੱਚ ਸਮਾਇਆ ਹੋਇਆ। ਇਸ ਲਈ ਉਹਦੀ ਸਿਲਸਿਲਾ ਕਰੀ, ਨਾਨਕ ਆਪ ਸਦੈਵ ਹੈ ਪੂਰਾ ਜਿਸ ਭੰਡਾਰ ਤੇ, ਫਿਰ ਉਹਦੇ ਭੰਡਾਰੇ ਖਤਮ ਹੋਣ ਵਾਲੇ ਨਹੀਂ, ਸਦਾ ਰਹਿਣ ਵਾਲਾ ਹੀ ਨਹੀਂ ਵੀ ਸਾਧ ਛੱਡ ਜਾਏਗਾ ਕਿ ਬੁੱਢਾ ਹੋ ਕੇ ਮਰ ਜਾਓ, ਨਹੀਂ। ਉਹ ਨਿਰੰਕਾਰ ਆਦ ਸੱਚ, ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਦਾ ਉਹ ਮਾਲਕ ਹੈ। ਵੱਡਾ ਕਰ ਸਲਾਹੀ ਹੈ ਅੰਤ ਨਾ ਪਾਰਾ ਵਾਰ, ਉਸ ਵੱਡੇ ਕੀਆਂ ਵਡਿਆਈਆਂ ਨੂੰ ਸਲਾਹਣਾ ਬਣਦਾ ਹੈ, ਉਹਦੀ ਸਿਲਸਿਲਾ ਕਰਨੀ ਬਣਦੀ ਹੈ, ਉਹ ਤੋਂ ਵਾਰ ਨੇ ਬਲਹਾਰ ਨੇ ਜਾਣਾ ਬਣਦਾ ਹੈ। ਜਿਹਦਾ ਅੰਤ ਨਾ ਪਾਰਾ ਵਾਰ, ਉਹਦਾ ਅੰਤ ਪਾਉਣਾ ਮਨੁੱਖ ਦੇ ਵੱਸ ਦੀ ਬਾਤ ਨਹੀਂ, ਅੰਤ ਕਾਰਨ ਕਿਤੇ ਬੱਲਾ ਹੈ। ਇਹ ਕਹਿ ਲੈ ਵੀ ਮੈਂ ਅੰਤ ਪਾ ਲਿਆ, ਨਿਰੰਕਾਰ ਦਾ ਕਿਸੇ ਦੇ ਵੱਸ ਦੀ ਬਾਤ ਨਹੀਂ, ਨਾ ਪਾ ਸਕਣਾ, ਅਸੀਂ ਕੌਣ ਹਾਂ, ਨਾ ਸਾਡੀਆਂ ਅੱਖਾਂ ਇੰਨੀਆਂ, ਨਾ ਸਾਡੀ ਸੁਰਤ ਏਡੀ ਉੱਚੀ, ਨਾ ਸਾਡਾ
ਕੱਦ ਇੰਨਾ ਉੱਚਾ, ਨਾ ਹੀ ਮਾਨਸਿਕ ਤੌਰ ਤੇ ਉਨੇ ਵੱਡੇ ਜਿੰਨਾ ਉਹ ਹੈ। ਉਹਦਾ ਕਲਾਰਾ ਵੇਖਣਾ, ਅਸੀਂ ਕਰਤੇ ਦੀ ਕਿਰਤ ਨੂੰ ਵੇਖ ਵੇਖ ਕੇ ਹੈਰਾਨ ਹੋਈ ਜਾ ਰਹੇ ਹਾਂ ਵੀ ਬੜੀ ਖੋਜਾਂ ਕਰ ਲਈਆਂ, ਖੋਜ ਤੱਕ ਤੇ ਕਿੱਥੇ ਤੱਕ ਪਹੁੰਚਿਆ ਜੀ? ਕੁਛ ਵੀ ਨਹੀਂ। ਉਹ ਬੇਅੰਤ ਹੈ। ਅੱਗੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਦਾ ਪਾਵਨ ਸ਼ਬਦ ਪੌੜੀ ਹੈ, ਕਹਿਣ ਲੱਗੇ ਹਰ ਕਾ ਨਾਮ ਨਿਧਾਨ ਹੈ, ਨਿਰੰਕਾਰ ਦਾ ਨਾਮ ਖਜ਼ਾਨਿਆਂ ਦਾ ਵੱਡਾ ਖਜ਼ਾਨਾ ਹੈ, ਨਿਰੰਕਾਰ ਦਾ ਨਾਮ। ਇੱਕ ਬੇਨਤੀ ਜਿਹੜੀ ਬੜੀ ਸਿੱਧੀ ਜਿਹੀ ਹੈ ਕਿ ਸਿੱਖ ਨੇ ਨਾਮ ਨਾਲ ਜੁੜਨਾ ਹੈ। ਨਾਮ ਇੱਕ ਕੋਈ ਨਹੀਂ, ਵਾਹਿਗੁਰੂ ਕਹਿ ਲਓ, ਸਿਮ ਸਤਨਾਮ ਕਹਿ ਲਓ, ਹਰੀ ਕਹਿ ਲਓ, ਅੱਲਾ ਕਹਿ ਲਓ, ਖੁਦਾ ਕਹਿ ਲਓ, ਕੁਝ ਵੀ, ਅੱਲਾ ਵੀ ਕੁਝ ਵੀ ਕਹਿ ਸਕਦੇ। ਬਿਨ ਹਰ ਭਜਨ ਨਹੀਂ ਛੁਟਕਾਰਾ, ਸੋਧਤ ਸੋਧਤ ਤੱਤ ਵਿਚਾਰਾ, ਬਿਨ ਹਰ ਭਜਨ ਨਾ ਹੀ ਛੁਟਕਾਰਾ, ਨਹੀਂ ਛੁਟਕਾਰਾ। ਨਾਮ ਸਿਰਫ ਸਿਮਰਨ ਜ਼ਰੂਰੀ ਹੈ, ਤੀ ਹਰ ਬਾਤ ਹਰ ਸ਼ਬਦ ਵਿੱਚੋਂ ਹਰ ਸਲੋਕ ਵਿੱਚੋਂ ਇਹੀ ਬਾਤ ਨਿਕਲੇਗੀ। ਸ਼ਰਨ ਛੇਤੀ ਵੀ ਕਹਿੰਦੇ ਨੇ ਹਰ ਕਾ ਨਾਮ ਨਿਧਾਨ ਹੈ, ਸੇਵ ਹੈ ਸੁਖ ਪਾਈ, ਅਤੇ ਉਹਦਾ ਨਿਧਾਨ ਦਾ ਨਾਮ ਸਿਮਰਨ ਨਾਲ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਦੁੱਖ ਨੇੜੇ ਨਹੀਂ ਆਉਂਦੇ ਜੀਵਨ ਦੇ ਵਿੱਚੋਂ, ਨਾਮ ਨਿਰੰਜਣੀ ਉਚਾਰਾਂ। ਇਸ ਲਈ ਮੇਰੀ ਬੇਨਤੀ ਹੈ, ਮੇਰੀ ਅਰਦਾਸ ਹੈ ਕਿ ਮੈਂ ਆਪਣੀ ਜੀਭਾਂ ਨਾਲ ਨਿਰੰਕਾਰ ਦੇ ਨਾਮ ਨੂੰ ਉੱਚਰਦਾ ਰਹਾਂ। ਪਤ ਸਿਉਂ ਕਰ ਜਾਈ, ਇਸ ਲਈ ਇੱਜ਼ਤ ਪਤ ਲੈ ਕਰਕੇ ਨਿਰੰਕਾਰ ਦੇ ਦਰ ਤੇ ਮੈਂ ਪ੍ਰਵਾਨ ਹੋ ਜਾਵਾਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਗੁਰੂ ਮੁਖ ਗੁਰੂ ਵੱਲ ਨੂੰ ਮੂੰਹ ਕਰਨ ਵਾਲੇ ਲਈ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਹੀ ਨਿਰੰਕਾਰ ਦਾ ਨਾਮ ਹੈ, ਉਹਦਾ ਰੂਪ ਹੈ। ਨਾਮ ਹਿਰਦੇ ਵਸਾਈ, ਆਪਣੇ ਹਿਰਦੇ ਅੰਦਰ ਨਾਮ ਨੂੰ ਵਸਾਉਣਾ ਕੀਤਾ। ਮਤ ਪਖੇਰੂ ਵਸ ਹੋਏ ਸਤਿਗੁਰੂ ਧਿਆਈ, ਕਹਿ ਲੱਗੇ ਜਿਹੜਾ ਮਨ ਦਾ ਪੰਖੀ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਉਡਾਰੀਆਂ ਮਾਰਦਾ, ਕਾਬੂ ਨਹੀਂ ਆਉਂਦਾ, ਜਦੋਂ ਨਾਮ ਨਾਲ ਸਾਂਝ ਬਣ ਜਾਏ ਤੇ ਵਸ ਹੋ ਜਾਂਦਾ ਹੈ। ਹੁੰਦਾ ਕਿਵੇਂ? ਸਤਿਗੁਰੂ ਧਿਆਈ, ਗੁਰੂ ਨੂੰ ਧਿਆਉਣ ਨਾਲ, ਗੁਰੂ ਕੇ ਪਾਵਨ ਬਚਨ ਨੂੰ ਯਾਦ ਰੱਖਣ ਦੇ, ਨਾਨਕ ਆਪ ਦਿਆਲ ਹੋਏ, ਨਾ ਮੈਂ ਲੱਗ ਪਾਈ ਨਾ ਮੈਂ ਲਿਵ ਲਾਈ। ਕਹਿਣ ਲੱਗੇ ਨਾਨਕ ਸੱਚੇ ਪਾਤਸ਼ਾਹ ਮੇਰੇ ਤੇ ਦਿਆਲ ਹੋਏ ਨੇ, ਨਾਮ ਨਾਲ ਜੋੜ ਕੇ ਇਸ ਜੀਵਨ ਨੂੰ ਸੱਚੇ ਪਾਤਸ਼ਾਹ ਨੇ ਧੰਤਾ ਯੋਗ ਬਣਾ ਦਿੱਤਾ ਹੈ। ਆਓ ਅਰਦਾਸ ਬੇਨਤੀ ਕਰੀਏ, ਗੁਰੂ ਪਾਤਸ਼ਾਹ ਸਾਡੇ ਤੇ ਵੀ ਰਹਿਮਤ ਕਰ, ਸਾਡੇ ਤੇ ਬਖਸ਼ਿਸ਼ ਕਰ, ਸਾਡੀ ਅਰਦਾਸ ਪੂਰੀ ਕਰ।

0: ਪਾਤਸ਼ਾਹ ਕਿਰਪਾ ਕਰੇ, ਸਾਡੀ ਹਾਜ਼ਰੀ ਤਰ ਪ੍ਰਵਾਨ ਹੋ ਜਾਏ, ਨਾਮ ਨਾਲ ਬਣ ਆਵੇ। ਮਹਾਨ ਸਤਿਗੁਰੂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹਾਦਤ ਨੂੰ ਮੁੱਖ ਰੱਖ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰੰਭ ਕੀਤੇ ਜਾ ਰਹੇ ਨੇ। ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਸੇਵਾ ਸਭ ਕੋਲ ਲੈ ਲੈਣ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਪੰਥ ਦੇ ਮਹਾਨ ਵਿਦਵਾਨ ਤੇ ਕਥਾਕਾਰ ਸਤਿਕਾਰਯੋਗ ਗਿਆਨੀ ਸਿਕੰਦਰ ਸਿੰਘ ਜੀ, ਇਹਨਾਂ ਨੇ ਆਪ ਜੀ ਨੂੰ ਬਾਣੀ ਦੀ ਲੜੀਵਾਰ ਕਥਾ ਸਰਵਣ ਕਰਵਾਈ ਹੈ। ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਹੁਣ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸਕੈਜੂਲ ਦੇ ਵਿੱਚ 5 ਦਿਨ ਦਾ ਪ੍ਰੋਗਰਾਮ ਹੈ ਸ੍ਰੀ ਚੁਕਮੀ ਸਾਹਿਬ ਦੇ ਪਾਠ ਦਾ। ਇਸ ਵੇਲੇ 7:30 ਤੋਂ 9:15 ਵਜੇ ਤੱਕ ਸੰਗਤਾਂ ਨੇ ਜਿਹਨਾਂ ਨੇ ਪਾਰਟੀਸਪੇਟ ਕਰਨਾ ਉਹਨਾਂ ਨੂੰ ਬੇਨਤੀ ਹੈ ਇਸ ਪਾਸੇ ਆ ਜਾਣ। ਮਾਈਕਰੋਫੋਨ ਹੈਗਾ, ਮਾਈਕਰੋਫੋਨ ਦੇ ਨਾਲ ਬਹਿ ਜਾਓ ਉੱਥੇ, ਚੰਗੀ ਗੱਲ ਹੋਊਗੀ। ਤਾਂ ਕਿ ਜਦੋਂ ਇੱਥੇ ਸਾਡੇ ਕੀਰਤਨੀ ਜਥੇ ਜਿਹੜੇ ਹੈਗੇ ਆ ਉਹਨਾਂ ਨੇ ਕਰਨਾ ਪਾਠ, ਸੰਗਤਾਂ ਉੱਧਰ ਉੱਥੇ ਬੈਠ ਕੇ ਨਾਲ ਇੱਕ ਵਾਰੀ ਉਹ ਕਰਨਗੇ, ਇੱਕ ਵਾਰੀ ਉਹ, ਅਤੇ ਦੋਨਾਂ ਦੀ ਆਵਾਜ਼ ਫਿਰ ਆ ਜਾਊਗੀ। ਨਹੀਂ ਤਾਂ ਫਿਰ ਇੱਕ ਆਵਾਜ਼ ਆਊਗੀ ਅਤੇ ਅੱਧੀ ਪੰਕਤੀ ਸਾਨੂੰ ਸੁਣਨੀ ਹੈ ਇੰਟਰਨੈਟ 'ਤੇ, ਅੱਧੀ ਨਹੀਂ ਸੁਣਨੀ। ਸਾਰਿਆਂ ਨੂੰ ਪਿਆਰ ਨਾਲ ਬੇਨਤੀ ਮੈਂ ਕਰਦਾ, ਇੱਧਰਲੇ ਪਾਸੇ ਆ ਜਾਓ, ਗੁਟਕੇ ਲੈ ਕੇ ਹੱਥ ਧੋ ਕੇ ਗੁਟਕੇ ਲਾ ਲਓ, ਤਿਆਰ ਹੋ ਕੇ ਬੈਠ ਜਾਓ। ਹਾਂਜੀ, ਅਤੇ ਰੋਜ਼ ਹੀ ਸ਼ਾਮ ਨੂੰ ਇਸ ਤਰ੍ਹਾਂ ਕਰਨਾ ਆਪ ਜੀ ਨੇ, ਅਤੇ ਮਾਈਕਰੋਫੋਨ ਦੇ ਅੱਗੇ ਹੋ ਜਾਓ ਬੀਬੀ ਬੇਟਾ, ਅੱਗੇ ਹੋ ਜਾਓ ਤੁਸੀਂ ਮਾਈਕਰੋਫੋਨ ਦੇ ਕੋਲ, ਅੱਗੇ ਆ ਜਾਓ ਤਾਂ ਕਿ ਇਹਨੂੰ ਯੂਜ਼ ਕਰ ਲਓ, ਉਹਦੇ ਕੋਲ ਹੋ ਜਾ ਤਾਂ ਕਿ ਆਵਾਜ਼ ਆ ਜਾਏ ਪੂਰੀ। ਅਤੇ ਹੁਣ ਸ਼ੁਰੂ ਕਰਨਗੇ ਆਪਾਂ ਸੁਖਮਨੀ ਸਾਹਿਬ ਭਾਈ ਸਾਹਿਬ ਰਿਸ਼ਵਾਜ ਸਿੰਘ ਤੇ ਉਹਨਾਂ ਦਾ ਜਥਾ, ਅਤੇ ਬੇਸ਼ੱਕ ਦੋ ਜਣੇ ਬੈਠ ਜਾਓ, ਤੀਜੇ ਵਾਰੀ ਉਹਨਾਂ ਲੈ ਲਿਓ। ਹਾਂਜੀ, ਦੋ ਜਣੇ ਬਹਿ ਲਓ। ਚਲੋ ਫਿਰ ਆਪਾਂ ਸ਼ੁਰੂ ਕਰੀਏ ਜੀ। ਹੁਣ
2: ਵਾਹਿਗੁਰੂ ਸਾਹਿਬ ਜੀਓ, ਗੌੜੀ ਸੁਖਮਨੀ ਮਹਿਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮ ਹੈ, ਜੁਗਾਦਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰੂ ਦੇਵ ਏ ਨਮ ਹੈ।

0: ਸਿਲਾਸਨ
1: ਪ੍ਰਭ
0: ਸਿਮਰਨ ਅਨਹਦ ਝੁਨਕਾਰ ਸਿਮਰਹ ਸੇ ਜਨ ਜਨ ਕੋ ਪ੍ਰਮਯਾ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੀ
1: ਹਰ ਸਿਮਰਨ ਨੀਚ ਚੌਕੁੰਡ ਜਾਤੀ।

0: ਜੈ ਮਾਤ ਪਿਤਾ ਸੁਧਮੀਤ ਨ ਭਾਈ
1: ਮਨ ਕੋਹਾ ਨਾਮ ਤੇਰੇ ਸੰਗ ਸਹਾਈ
0: ਜੈ ਮਾਂ ਭਿਆਨ ਦੂਤ ਜਮ ਦਲੈ
1: ਤੈ ਕੇਉ ਨਾਮ ਸੰਗ ਤੇਰੇ ਚਲੈ
0: ਜੈ ਮੁਸਕਲ ਹੋਵੈ ਸੁਭਾਰੀ
1: ਹਰ ਕੋ ਨਾਮ ਕਿਨ ਮਾਇ ਉਧਾਰੀ
0: ਗੁਨਹਿ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪ੍ਰਹਰੈ
0: ਨਾਮ ਜਪੋ ਮਨ ਮੇਰੇ
1: ਨਾਨਕ ਪਾਉ ਸੁਖ ਘਨੇਰੀ
0: ਸਗਲ ਸਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪੋ ਸੁਖੀਆ
0: ਕਰੋ ਰੇ ਬੰਦ ਨਾ ਪਰੈ
1: ਹਰ ਕਾ ਨਾਮ ਜਪਤ ਨਿਸ਼ਤਰੈ
0: ਅਨੇਕ ਮਾਇਆ ਰੰਗ ਸਿੱਖ ਨਾ ਬੁਝਾਵੈ
1: ਹਰ ਕਾ ਨਾਮ ਜਪਤਾ ਰਹਾਵੈ
0: ਮਾਰਗੇ ਜਾਤ ਖੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪ੍ਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਈ
1: ਨਾਮ ਜਪਤ ਹੈ ਪਾਰ ਪ੍ਰਾਈ
0: ਅਨੇਕ ਵਿਗੰਜੈ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨੇਕ ਜੋਨ ਜਨਮ ਹੈ ਮਰ ਜਾ
1: ਨਾਮ ਜਪਤ ਪਾ ਵਿਸਰਾਮ
0: ਓ ਮਹਿਲਾ ਮਨ ਕਬੂ ਨਾ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਸੰਗ ਹਰ ਕਾ ਨਾਮ ਸੰਗ ਤੋਸਾ
0: ਪਿੰਡ ਮਹਾਨ ਗੁਪਾਰਾ
1: ਹਰ ਕਾ ਨਾਮ ਸੰਗ ਗੁਜਿਆਰਾ
0: ਪੰਥ ਤੇਰਾ ਕੋਨਾ ਸਜਾਨੋ
1: ਹਰ ਕਾ ਨਾਮ ਤੈ ਨਾਨਕ ਪਛਾਨੋ
0: ਜੈ ਮਾਂ ਭਿਆਨ ਤਪਤ ਬੋ ਕਾਮ
1: ਤੈ ਹਰ ਕੇ ਨਾਮ ਕੇ ਤੁਮੋ ਪਰਛਾਮ
0: ਸਿੱਖਾ ਮਨ ਤੁਝ ਅਕਰਖੈ
1: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਜਨਾਕੀ ਬਰਤਨ ਨਾ
1: ਸੰਜਨਾ ਕੈ ਅਮਰ ਮਿਸਰਾ
0: ਹਰ ਕਾ ਨਾਮ ਦਾਸ ਕੀਓ
1: ਹਰ ਕਰੈ ਨਾਮ ਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਦਾਸ
1: ਹਰ ਹਰ ਉਪਸਾਧ ਕੁਮਾਰ
0: ਹਰ ਨਾਮ ਨਿਧਾਨ
1: ਪਾਰਮ ਜਨ ਕੀ ਨੋ ਦਾਨ
0: ਹਰ ਜਨ ਰੰਗ ਰਤੇ ਰੰਗੇ
1: ਨਾਨਕ ਜਨ ਕੈ ਬ੍ਰਿਤ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਨ ਕਾ ਪ੍ਰਾਣ ਭੰਗ
0: ਹਰ ਕਾ ਨਾਮ ਜਨ

0: ਹਰ ਸੰਜਨ ਕੋ ਪ੍ਰਭ ਦੀਨਾ
1: ਹਰ ਹਰ ਜਨ ਕੈ ਓਟ ਸਤਾਣੀ
0: ਹਰ ਪ੍ਰਤਾਪ ਜਨਾ ਵਰਨਾ ਜਾਣੀ
1: ਬੋਧ ਬੋਜਨ ਹਰ ਰਸ ਰਾਤੇ
0: ਸਮਾਜ ਨਾਮ ਰਸਮਾਤੇ
1: ਪਾਠ ਪੈ ਜਨ ਹਰ ਹਰ ਜਪੈ
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ
1: ਹਰ ਕੇ ਭਗਤ ਮੁਕਤ ਬੋ ਕਰੇ
0: ਨਾਨ ਜਨ ਸੰਕੀਰਤੀ ਤਰੀ
1: ਬਾਹਰ ਜਾਤੇ ਹੋ ਹਰ ਕੋ ਨਾ
0: ਕਾਮੇ ਨ ਹਰ ਹਰ ਗੁਣ ਗਾ
1: ਸਰਤੇ ਉੱਤਮ ਹਰ ਕੀ ਕਥਾ
0: ਨਾ ਸੁਨਤ ਰਦੁਕ ਲਤਾ
1: ਨਾਮ ਕੀ ਮਹਿਮਾ ਸੰਤ ਰਿਦਵਸੈ
0: ਸੰਤ ਪ੍ਰਤਾਪ ਸਨਸੈ
1: ਸੰਤ ਕਾ ਸੰਗੜ ਭਾਗੀ ਪਾਈ

0: ਆਪਸ ਕੋ ਜੋ ਜਾਣੈ ਨੀਚਾ
1: ਸੋਗਣੀ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀ ਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਨੀ ਆਪਣੇ ਤੇ ਬੁਰਾ ਮਿਟਾਨਾ
1: ਇੱਕ ਸਗਲ ਸਿ ਸਾਜਨਾ
0: ਦੁੱਖ ਦੁੱਖ ਜਮ ਤਮ ਦੇ

0: ਸਗਲ ਘਟਾ ਕੇ ਅੰਤਰ ਜਾਮੀ
1: ਆਪਣੀ ਗਤ ਮਿਤ ਜਾਨੋ ਆਪੇ
0: ਆਪਨ ਸੰਗਾ ਪ੍ਰਵਰਾਤੇ
1: ਤੁਮਰੇ ਉਸਤਕ ਤੁਮ ਤੇ ਹੋਏ
0: ਨਾਨ ਕਰੁਣਾ ਜਾਨਸ ਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰਿ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ
0: ਸਤਸੰਗ ਦੁਰਮਤ ਮਲ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰਿ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰਿ ਕੋ ਜਸ ਸੁਨ ਸੰਭ

0: ਦੁੱਧ
1: ਭਰ ਜੋ ਕਰ ਭੋਜਨ ਸੁਖੋ
0: ਮੇਰਦ ਪਿਆਉ ਪ੍ਰਸਾਖ ਸੈਨ
1: ਪਿਆਉ ਬੈਠੋ
0: ਜੈ ਨਿਰਗੁਣ ਗੁਣ ਕਛੂ ਨਾ ਬੁਝੈ
1: ਬਖਸ ਲਿਓ ਤੋ ਨਾਮ ਸੀ
0: ਜੇ ਪ੍ਰਸਾਦ ਧਰੋ ਪਰ ਸੁਖ ਵਸੈ
1: ਸੁਖ ਬਰਾਤ ਮੀਤ ਮੰਤਾ ਚ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਭਾਵ ਕਮਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਪਾਦ
0: ਜੀ ਨੇ ਹਸਤ ਪਾਉ ਕਰਨ ਨੇ ਤ੍ਰਿਸ਼ਨਾ
1: ਤਿਸੈ ਤਿਆਗ ਅਵਰ ਸਿਮਰਨ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਜ ਰਹੋ ਪ੍ਰਭਾ

0: ਸਦਾ ਸਦਾ ਇਹ ਭੁੱਲਣ ਹਾਰ
1: ਨਾਨਕ ਰਾਖਣ ਹਾਰ ਪਾਰ
0: ਰਤਨ ਤਿਆਉ ਕੋਟੀ ਸੰਗ੍ਰਚੈ
1: ਸਾਥ ਛੋੜ ਝੂਠ
0: ਮਚੈ ਜੋ ਛੰਨਾ ਸਵਸਤ ਕਰਮਾਨ ਛੋੜ ਜਾਏ ਤਿਸਕਾ ਸ਼ਰਮ ਕਰੈ
1: ਸੰਸਾਰ
0: ਚੰਦਨ ਲਿਪ ਤਾਰੇ ਧੋਏ ਅੰਤਕੂਪ ਮੈਂ ਪਤਿਤ ਵਿਕਰਾਲ ਕਰਤੁਤ ਪਸ਼ੂ ਕੀ ਮਾਨਸ ਜਾ
1: ਲੋਕ ਪਚਾਰਾ ਕਰੇ
0: ਬਾਹਰ ਭੀ ਖੰਤਰ ਮਲਮਾਇਆ ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੈ ਲੋ ਸੁਆਹ
0: ਅੰਤਰ ਅਗਨ ਬਾਹਰ ਤਨ ਸੁਆਹ
1: ਗਲ ਪਾਤਰ ਕੈ ਚੇਤ
0: ਜਾ ਪੈ ਅੰਤਰ ਵਸੈ ਪ੍ਰਭਾਵ
1: ਨਾਨਕ ਤੇਜਨ ਸਹਿਜ
0: ਸੁਣ ਅੰਧਾ ਕੈਸੇ ਮਾਰ ਪਾਵੈ ਆਹਾਂ ਬੁਜਾਰਤ ਪੂਜੈ ਢੋਰਾ
1: ਜੈ ਤੋ ਸਮਝੈ ਪੋਰਾ
0: ਆਹਾਂ ਮਿਸ਼ਨ ਪਤ ਗਾਵੈ ਗੁੰਗ
1: ਕਰੈ ਤੋਰੀ ਸੁਣ
0: ਕਹਿ ਪਿੰਗਲ

0: ਜੀ ਜੇ ਪ੍ਰਸਾਦ ਚਤੀ ਅੰਮ੍ਰਿਤ ਖਾਹੇ
1: ਜਿਸਦਾ ਪੁਰਖੋ ਰਖ ਮਨਵਾਹੇ
0: ਜੇ ਪ੍ਰਸਾਦ ਸੁਗੰਧਤ ਲਾਵੇ
1: ਜਿਸ ਕੋ ਸਿਮਰ ਪ੍ਰਮਦ ਪਾਵੇ
0: ਜੇ ਪ੍ਰਸਾਦ ਪਸੇ ਸੁਖ ਮੰਦਰ
1: ਜਿਸੇ ਧਿਆਇ ਸਦਾ ਮਨੰਦ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ
1: ਪੈ ਸਿਮਰੋ ਤਿਸ ਵਸਨਾ
0: ਜੇ ਪ੍ਰਸਾਦ ਰੰਗ ਰਸ ਭੋ
1: ਨਾਨਕ ਸਦਾ ਧਿਆਈਐ ਧਿਆਨ ਜੋਗ
0: ਜੇ ਪ੍ਰਸਾਦ ਪਾਠ ਪਟਮ ਰਹੰਡਾਵੇ
1: ਜਿਸੇ ਧਿਆਇ ਤਵ ਲੁਭਾਵੇ
0: ਜੇ ਪ੍ਰਸਾਦ ਸੁਖ ਚੈ ਦਿਸੋਈ ਜੈ
1: ਨਾਨਕ ਪੈ ਤਾਂ ਕਾ ਜਸ ਕਾ ਵਿਜੈ
0: ਜੇ ਪ੍ਰਸਾਦ ਤੁਜ ਸਭ ਕੋ ਮਾਨ
1: ਮੁਕਤਾ ਕੋ ਜਸ
0: ਜੇ ਪ੍ਰਸਾਦ ਤੇਰੋ ਰਹਿਤਾ ਧਰਮ
1: ਮਨ ਸਦਾ ਧਿਆਏ ਚੋਰ ਪਾਰ ਬ੍ਰਹਮ
0: ਪ੍ਰਭ ਜੀ ਜਬ ਤਰਗੈ ਮਾਨ ਪਾਵੈ
1: ਨਾਨਕ ਤਤਸਿੱਧੀ ਕਰ ਜਾਵੈ
0: ਜੇ ਪ੍ਰਸਾਦ ਆਰੋਗ ਕੰਚਨ ਦੇਵ
1: ਲਓ ਤਿਸ ਰਾਮ ਸੁਨੇਹੀ
0: ਜੇ ਪ੍ਰਸਾਦ ਤੇਰਾ ਓਲਾ ਰਹਿਤ
1: ਮਨ ਸੁਪਾਵੈ ਹਰ ਜਸ ਕੈ
0: ਜੇ ਪ੍ਰਸਾਦ ਤੇਰੇ ਸਗਲ ਚਿਦਰ ਢਾਕੇ
1: ਮਨ ਸਨੀ ਪਠਾ ਪ੍ਰਤਾ
0: ਜੇ ਪ੍ਰਸਾਦ ਤੁਜ ਕੋ ਨਾ ਪਹੁੰਚੈ
1: ਮਨ ਸਾਸਾ ਸਿਮਰੋ ਪ੍ਰਮੋਚੇ
0: ਜੇ ਪ੍ਰਸਾਦ ਪਾਈ ਤੁਲ ਲਭਦੇ
1: ਨਾਨਕਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਣ ਪੈਰੀ ਜੈ
1: ਸਮਰਤ ਕੇ ਵਾਰਸ ਕੀ ਜੈ
0: ਜੇ ਪ੍ਰਸਾਦ ਅਸੁਹਾਸ ਸੁਵਾਰੀ
1: ਮਨ ਇਸ ਪ੍ਰਭੋ ਕਵਨਾ ਮਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਤਨਾ
1: ਰਾਮ ਪ੍ਰੋਇ ਪ੍ਰੋਪ ਨੇ ਮਨਾ
0: ਜਿਨ ਤੇਰੀ ਮਨ ਬਨਤ ਬਨਾਈ
1: ਓਟਤ ਬੈਠ ਸਤਿ ਸੇ ਧਿਆਈ
0: ਜਿਸੇ ਧਿਆਈ ਜੋ ਏਕ ਅਲਖ ਹੈ
1: ਇਹ ਹਵਾ ਨਾਨ ਤੇਰੀ ਰੱਖੈ
0: ਜੇ ਪ੍ਰਸਾਦ ਕਰੈ ਪੁੰਨ ਬੋਧਾ
1: ਮਨ ਆਪ ਕਰ ਕਰਤ ਇਸ ਕਾ ਧਿਆ
0: ਜੇ ਪ੍ਰਸਾਦ ਤੂੰ ਆਚਾਰ ਜੁਹਾਰ
1: ਇਸ ਪ੍ਰਭੋ ਸਾਧ ਸਾਧ ਚਿਤਾਰੀ
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ
1: ਸੋ ਪ੍ਰਭ ਸਿਮਰੋ ਸਦਾ ਨੋ
0: ਜੇ ਪ੍ਰਸਾਦ ਤੇਰੀ ਨੀਕੀ ਜਾਤ
1: ਸਿਮਰ ਸਦਾ ਦਿਨ ਰਾਤ
0: ਜੇ ਪ੍ਰਸਾਦ ਤੇਰੀ ਪਤਰਾ ਹੈ
1: ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਨੇ ਕਰਨਾ
1: ਜੇ ਪ੍ਰਸਾਦ ਦੇਖੇ ਵਿਸਮਾਨ
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
1: ਜੇ ਪ੍ਰਸਾਦ ਸੁਖ ਸਹਿ ਜੇ ਵਸਨਾ
0: ਜੇ ਪ੍ਰਸਾਦ ਖਰਚ ਕਰ ਚੱਲੈ
1: ਜੇ ਪ੍ਰਸਾਦ ਸੰਪੂਰਨ ਫਲੈ
0: ਜੇ ਪ੍ਰਸਾਦ ਪ੍ਰਮਗਤ ਪਾਵ ਹੈ ਐਸਾ ਪ੍ਰਤਿਆਗ ਅਵਰਕਤ ਲਾਗੋ
1: ਪ੍ਰਸਾਦ ਨਾਨਕ ਮਨ ਜਾਗੋ
0: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
1: ਜਿਸ ਪ੍ਰਭੋ ਮੂਲ ਨਾਮ ਨ ਹੋਵਿਸਾ
0: ਜੇ ਪ੍ਰਸਾਦ ਤੇਰਾ ਪ੍ਰਤਾਪ
1: ਪੂਜਾ
0: ਜੇ ਪ੍ਰਸਾਦ ਤੇਰੇ ਕਾਰ ਹੀ ਪੂਰੇ
1: ਸਜਾਨਾ ਸਦਾ ਹਜੂਰੇ
0: ਜੇ ਪ੍ਰਸਾਦ ਤੂੰ ਭਾਵੇ ਸਾਥ
1: ਹੇ ਮਨ ਮੇ ਤੁਤਾ ਸਿਵਰਾ
0: ਜੇ ਪ੍ਰਸਾਦ ਸਭ ਕੀ ਗਤ ਹੋਏ
1: ਨਾਨਕ ਜਪ ਜਪੈ ਜਪ ਸੋਏ
0: ਆਪ ਜਪਾਏ ਜਪੈ ਸੋ ਨਾਉ
1: ਆਪ ਗਵਾਏ ਸੋ ਹਰ ਗੁਣ ਗਾਓ
0: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
1: ਪ੍ਰਭ ਦਇਆ ਤੇ ਕੁਣ ਵਿਗਾਸ
0: ਪ੍ਰਭ ਸੋ ਪ੍ਰਸੰਨ ਬਚੈ ਮਨ ਸੋਏ
1: ਪ੍ਰਭ ਦਇਆ ਤੇ ਮਤ ਉਤਮ ਹੋਏ
0: ਪ੍ਰਭ ਨਿਧਾਨ ਪ੍ਰਤੀ

0: ਜਸ ਬਿਨ ਕੋਈ ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
2: ਜੈਸੇ ਜਨਮ ਕਮਲ ਲੇਪ
1: ਬ੍ਰਹਮ ਗਿਆਨੀ ਸਦਾ ਨਿਰਦੋਖ
2: ਜੈਸੇ ਸੁਰਸਰ ਪੋਸੋਖ
1: ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ
2: ਜੈਸੇ ਰਾਜਨ ਕੁਲਭ ਤ੍ਰਿਪਵਨ
1: ਬ੍ਰਹਮ ਗਿਆਨੀ ਕੈ ਧੀਰਜ ਏਕ
2: ਜੋ ਸੁਖਾ ਕੋ ਹਿਰਦੈ ਕੋ ਚੰਦਨ ਲੇਪ

0: ਨਿਮਕ ਨਿਮਕ ਠਾਕੁਰ ਨਮਸਕਾਰ
1: ਨਾਨਕੋ ਪਰਸ
2: ਸਗਲ ਨਿਸਤਾਰ ਅਸ਼ਵਦੀ
0: ਮਿਥਿਆ ਨਾਹੀ ਰਚਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਾਤਰੀ ਰੂਪਨਾ ਪੇਖੈ ਨੇਤ੍ਰ
1: ਸੰਸੇਤ
0: ਕਰਨ ਨਾ ਸੁਣੈ ਕਾਹੂ ਕੀ ਨਿੰਦਾ
1: ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਵਾਸਨਾ
0: ਇੰਦਰੀ ਜਿਤ ਪੰਚ ਦੋਕ ਤੇਰਾ
1: ਵੈਸਨੋ
0: ਸੋਜਿ ਸੁਪਰ ਸੋ ਪ੍ਰਸੰਨ
1: ਮਿਸ਼ਨ ਕੀ ਮਾਇਆ ਤੇ ਹੋਈ ਭਿੰਨ
0: ਧਰਮ ਕਰਤ ਹੋਵੇ ਨੀ ਕਰਮ
1: ਇਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਪਲਕੀ ਇੱਛਾ ਨਹੀਂ ਬਾਦਸ਼ਾਹ
1: ਕੇਵਲ ਭਗਤ ਕੀਰਤਨ ਸੰਗ੍ਰਹਿ ਚ
0: ਪੰਥ ਨਿਰੰਤਰ ਸਿਮਰਨ ਗੋਪਾਲ
1: ਸਉ ਪ੍ਰਹੋਤ ਕਿਰਪਾਲ
0: ਆਪ ਜਿਹੜਾ ਉਰੇ ਨਾਮ ਜਪਾਵੇ
1: ਨਾਨਕੋ ਵੈਸ਼ਨੋ ਪ੍ਰਮਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾਰਨ
1: ਸਗਲ ਤਿਆਗੈ ਦੁਸ਼ਟ ਕਾ ਸੰਗ
0: ਬੰਦੇ ਬਿਨਸੈ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਰ ਖੋਵੇ
1: ਇਸ ਭਗਵਤੀ ਕੀਮਤ ਉਤਮ ਹੋਵੇ
0: ਭਗਵੰਤ ਕੀ ਟਾਇਲ ਕਰੈ ਨਿਤਨੀ
1: ਮਨ ਅਨੰਦ ਪੈ ਦਿਸਨ ਪ੍ਰੀਤ
0: ਭਰ ਕੇ ਚਨ ਹਿਰਦੇ ਵਸਾਵੇ
1: ਨਾਮ ਕੈਸਾ ਭਗਵਤੀ ਭਗਵਤ ਕੋ ਪਾਵੇ
0: ਸੋ ਪੰਡਿਤ ਜੋ ਮਨ ਪ੍ਰਬੋਧ ਹੈ
1: ਰਾਮ ਨਾਮ ਤਮੈ ਸੋਧ ਹੈ
0: ਰਾਮ ਨਾਮ ਸਾਰਸ ਪੀਵੈ
1: ਉਸ ਪੰਡਿਤ ਕਰ ਦੇ ਸਰਜੀਵ ਹੈ
0: ਹਰ ਕੀ ਕਥਾ ਹਿਰਦੇ ਵਸਾਵੇ
1: ਸੋ ਪੰਡਿਤ ਜੋ ਨਾ
0: ਵੇਦ ਪੁਰਾਣ ਸਮਰਤ ਪੂਜੈ ਮੂਲ
1: ਸੁਖ ਮੈਂ ਜਾਣ ਸਤੋਲ
0: ਤੋੜਨਾ ਕੋ ਦੇ ਉਪਦੇਸ਼
1: ਨਾਮ ਪੰਡਿਤ ਕੋ ਸਦਾ ਦੇਸ
0: ਬੀਜ ਮੰਤਰ ਧਰਮ ਕੋ ਗਿਆਨ
1: ਜੋ ਨਾਮ ਹੈ ਜਪੈ ਕੋ ਨਾਮ
0: ਜੋ ਜੋ ਜਪੈ ਸਕੀਰਤ ਹੋਈ
1: ਸਾਧ ਸੰਪਾਦਨ ਕੋਈ
0: ਕਰ ਕਿਰਪਾ ਅੰਤਰ ਉਰਧਾਰ ਹੈ
1: ਬਸ ਪਰੇ ਕੁਮਦ ਪਾਤਰ ਕੋ ਤਾਰ ਹੈ
0: ਕਰਬ ਰੋਗ ਕਾ ਓਕਟ ਨਾ
1: ਬੰਦਾਨੋ ਮੰਗਲ ਗੁਣਗਾ
0: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
1: ਕਿਸਮਲੇ ਜਿਸ ਲਿਖਿਆ ਧੁਰ ਕਰਮ
0: ਜਿਸ ਕੈ ਮਨ ਪਾਰਪਮ ਕਾ ਨਿਵਾਸ
1: ਜਿਸ ਕਾ ਨਾਮ ਸਤਰਾਮ ਦਾ
0: ਆਤਮ ਰਾਮ ਚਰਨ ਦਰੀ ਆਇਆ
1: ਸਦਾ
0: ਨਿਕਟ ਨਿਕਟ ਹਰ ਜਾ
1: ਸੋ ਦਾਸ ਦਰ ਕੈ ਪ੍ਰਵਾਹ
0: ਆਪਣੇ ਦਾਸ ਕੋ ਆਪ ਕਿਰਪਾ ਕਰੇ
1: ਜਿਸ ਦਾਸ ਕੋ ਸਭ ਸੋ ਜੀ ਪ੍ਰੈ
0: ਅਗਲ ਸੰਗ ਆਤਮ ਉਦਾਸ
1: ਜੁਗਤ ਨਾਨਕ ਰਾਮ ਦਾਸ
0: ਰੱਬ ਕੀ ਆਗਿਆ ਆਤਮੀ ਹਿਤਾਵੈ
1: ਜੀਵਨ ਮੁਕਤ ਸੋ ਕਹਾਵੈ
0: ਤੈਸਾ ਹਰਕ ਤੈਸਾ ਉਸ ਸੋ
1: ਸਦਾ ਅਨੰਤ ਤੈ ਨਹੀਂ ਵਿਯੋਗ
0: ਤੈਸਾ ਸੋਵਰਨ ਤੈਸੀ ਉਸ ਮਾਟੀ
1: ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਾਨ ਤੈਸਾ ਅਭਿਮਾਨ
1: ਤੈਸਾ ਰੰਗ ਤੈਸਾ ਰਾਜਾ
0: ਜੋ ਵਰਤਾਏ ਸਾਈ ਜੁਗਤ
1: ਨਾਨਕੋ ਪ੍ਰਕਿਰਿਆ ਜੀਵਨ ਮੁਕਤ
0: ਬਾਹਰ ਬ੍ਰਹਮ ਕੇ ਸਗਲੇ ਠਾਉ
1: ਜਿਤ ਜਿਤ ਰੱਖੈ ਤੈਸਾ ਤਿੰਨਾਉ
0: ਆਪੇ ਕਰਨ ਕਰਾਵਨ ਜੋ
1: ਪ੍ਰਭਾਏ ਸੋਇ ਪ੍ਰਭੋ
0: ਪਤਰਿਓ ਆਪ ਹੋਏ ਅਨੰਤ ਤਰੰਗ
1: ਲਖੀ ਨਾ ਜਾਏ ਪਾਰ ਬ੍ਰਹਮ ਕੇ ਰੰਗ
0: ਜੈਸੇ ਮਤ ਤੇ ਤੈਸਾ ਪ੍ਰਕਾਸ਼

0: ਕਰਨ ਕਰਾਵਨ ਕਰਨੈ
1: ਜੋ ਤਿਸ ਭਾਵੈ ਸੋਈ ਹੋ
0: ਕਿਨ ਮੈਂ ਥਾਪ ਥਾਪਨ ਹਾਰਾ
1: ਪਾਨ ਨਹੀਂ ਵਿੱਚ ਵਾਰਾ ਵਾਰਾ
0: ਹੁਕਮੇ ਧਾਰ ਅਦਰ ਰਹਾਵੈ
1: ਹੁਕਮੇ ਉਪਜੈ ਹੁਕਮ ਸਮਾਵੈ
0: ਹੁਕਮੇ ਊਚ ਨੀਚ ਵਿਵਾਹ
1: ਹੁਕਮੇ ਅਨੇਕਾਂ ਪ੍ਰਕਾਰ
0: ਕਰ ਕਰ ਦੇਖੈ ਆਪਣੀ ਵਡਿਆਈ
1: ਨਾਨਕ ਸਮੈ ਰਿਆ ਸਮਾਈ
0: ਪ੍ਰਭਾਵੈ ਮਾਨੁ ਗਤ ਪਾਵੈ
1: ਪ੍ਰਭਾਵੈ ਤਾ ਪਾਤਰ ਪ੍ਰਾਵੈ
0: ਪ੍ਰਭਾਵੈ ਬਿਨ ਸਾਖ ਸਿ
1: ਰਾਖੈ ਪ੍ਰਭਾਵੈ ਨਾ ਹੁਕਮ ਪਾਖੈ
0: ਪ੍ਰਭਾਵੈ ਤਾ ਪਤਿਤ ਉਧਾਰੈ
1: ਆਪ ਕਰੈ ਆਪਨ ਵਿਚਾਰੈ
0: ਮਹਾਂ ਸ੍ਰੀ ਆਕਾ ਆਪ ਸੁਆਮੀ
1: ਕੇਲੈ ਸੁਖੈ ਅੰਤਰਜਾਮੀ
0: ਜੋ ਪਾਵੈ ਸੋ ਕਾਰ ਕਰਾਵੈ
1: ਨਾਨਕ ਦਿਸਿ ਆਵੈ
0: ਕਹੁ ਮਾਨੁਖਤੇ ਕਿਆ ਹੋਇ ਆਵੈ
1: ਜੋ ਤਿਸ ਪਾਵੈ ਸੋਈ ਕਰਾਵੈ
0: ਜਿਸਕਾ ਹਾਥ ਹੋਇ ਤਾ ਸਭ ਕਿਚਲੈ
1: ਜੋ ਤਿਸ ਪਾਵੈ ਸੋਈ ਕਰੀ
0: ਅਨਜਾਨ ਵਿਖਿਆ ਮੈਂ ਰਚੈ
1: ਜੇ ਜਾਣਤਾ ਆਪਣਾ ਬਚੈ
0: ਮੈਂ ਭੁਲਾ ਦੈ ਦਿਸ ਆਵੈ
1: ਨਿਮਕ ਮਾਇ ਚਾਰ ਕੁੰਡ ਪਿਆਵੈ
0: ਕਰ ਕਿਰਪਾ ਜਿਸ ਆਪਣੀ ਭਗਤ ਦੇ
1: ਨਾਨਕ ਤੇਜ ਨਾਮ ਨੇ
0: ਫਿਰ ਮੈਂ ਨੇ ਇਸ ਕੀਟ ਕੋਰਾ
1: ਪਾਰ ਬ੍ਰਹਮ ਗਰੀਬ ਵਿਵਾਦ
0: ਜਾਕਾ ਦਿਸ ਕਛੂ ਨ ਆਵੈ
1: ਇਸ ਤੇ ਤਤਾ ਦੈ ਦਿਸ ਪ੍ਰੋਟਾਵੈ
0: ਜਾਕੋ ਆਪਣੀ ਕਰੈ ਬਖਸੀ
1: ਆਕਾ ਲੇਖਾ ਨਾ ਗਣੈ ਜਗਦੀਸ਼
0: ਜੋ ਪਿੰਡ ਸਭ ਤਿਸ ਕੀ
1: ਆਪਣੀ
0: ਬਣਤ ਆਪ ਬਣਾਈ
1: ਜੀਵ ਦੇ ਕੁੜਾਈ
0: ਬਣਾਈ ਸਾਥ
1: ਕਰਨ ਕਰਾਮ ਸਭ ਕੋ ਨਾ
0: ਆਗਿਆਕਾਰੀ ਵਪਰਾ ਜੀਓ
1: ਜੋ ਤਿਸ ਭਾਵ ਸੋਈ ਪੰਥੀ
0: ਕਬੂ ਊਚ ਨੀਚ ਮੈਂ ਬਸੈ
1: ਕਬੂ ਸੋਗ ਹਰ ਕਰਮ ਹਸੈ
0: ਕਬੂ ਨਿੰਦ ਚਿੰਦ ਵਿਵਾਹ
1: ਕਬੂ ਵਾਪ ਆਸ ਪਿਆਰ
0: ਕਬੂ ਬੇਤਾ ਬ੍ਰਹਮ ਵਿਚਾਰ
1: ਨਾਨਕ ਸਾਹਿਬ ਮਿਲਾਉਣ ਹਾਰ
0: ਕਬੂ ਨਿਰਤ ਕਰੇ ਵੋ ਭਾਰ
1: ਕਬੂ ਸੋਈ ਰਹੇ ਦਿਨ ਰਾਤ
0: ਕਬੂ ਮਹਾ ਕ੍ਰੋਧ ਵਿਕਰਾਲ
1: ਕਬੂ ਸਰਬ ਕੀ ਹੋ ਤਰਵਾਲ
0: ਕਬੂ ਹੋਏ ਬਹਿ ਬੜ ਰਾਜਾ
1: ਕਬੂ ਬਿਕਾਰੀ ਵਿਕਾਰ ਸਾਜਾ
0: ਕਬੂ ਅਪਕੀਰਤ ਮੈਂ ਆਵੇ
1: ਕਬੂ ਬਲਾ ਬਲਾ ਕਹਾਵੇ
0: ਜੋ ਪ੍ਰਭ ਰਾਖੈ ਤਿਵ ਹੀ ਰਹੇ
1: ਗੁਰ ਪ੍ਰਸਾਦ ਨਾਮ ਸਚ ਕਹੇ
0: ਕਬੂ ਹੋਏ ਪੰਡਿਤ ਕਰੇ ਬਖਿਆ
1: ਕਬੂ ਮੋਹਨ ਦਾ ਲਾਵੇ ਧਿਆਨ
0: ਕਬੂ ਤਟ ਤੀਰਥ ਇਸਨਾਨ
1: ਕਬੂ ਸਿਰ ਸਾਲਿਕ ਮੁਖ ਗਿਆਨ
0: ਕਬੂ ਕੀਟ ਹਸਤ ਪਤੰਗ ਹੋਏ ਜੀ
1: ਅਨਕਿਯੋ ਬ੍ਰਹਮੈ ਬ੍ਰਹਮਯ
0: ਨਾਨਾ ਰੂਜੋ ਸਵਾਂਗ ਦਿਖਾਵੇ
1: ਜੋ ਪ੍ਰਭਾਵੇ ਸਿਮਰ ਚਾਵੇ
0: ਜੋ ਤਿਸ ਭਾਵੈ ਸੋ ਹੀ ਹੋਏ
1: ਨਾਮ ਦੂਜਾ ਹੋਣਾ ਕੋਈ
0: ਕਬੂ ਸਾਧ ਸੰਗਤਿ ਹੋ ਪਾਵੇ
1: ਹੋਰ ਸਰਸਾਂ ਤੇ ਬੋਰਨ ਆਵੇ
0: ਅੰਤਰ ਹੋਏ ਗਿਆਨ ਪ੍ਰਕਾਸ਼
1: ਹੋਰ ਸਰਸਾਂ ਕਾ ਨਹੀਂ ਵਿਨਾਸ਼
0: ਮੰਤਨ ਨਾਮ ਰਤੇ ਇਕ ਰੰਗ
1: ਸਦਾ ਸਹਿ ਪਾਰ ਨੂੰ ਕੈ ਸੰਗ
0: ਜੋ ਜਲ ਮੈਂ ਜਲ ਆਏ ਘਟਾਨਾ
1: ਜੋ ਜੋਤਿ ਸੰਜੋਤ ਸਮਾਨ

0: ਹਾਰ
1: ਜਿਸਕਾ ਹੁਕਮ ਬੂਝ ਸੁਖ ਹੋਏ
0: ਜਿਸਕਾ ਨਾਮ ਰੱਖਣ ਟੋਏ
1: ਸਿਮਰ ਸਿਮਰ ਪ੍ਰਸੋਏ
0: ਨਾਨਕ ਬਿਨਾਂ ਲਾਗੇ ਕੋਈ
1: ਉਸਤਤ ਮਨ ਮੈਂ ਕਰ ਨਿਰੰਕਾਰ
0: ਮਨ ਮੇਰੇ ਸਭ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ
0: ਸਦਾ ਸੁਹਿਲਾ ਕਰਨ ਰਹੇ ਜੀਓ
1: ਨੈਨੋ ਪੇਕ ਠਾਕੁਰ ਕਾ
0: ਰਾਜ ਸੰਗ ਸਹਿ ਸਭ ਸੰਗ
1: ਚਲੋ ਮਾਰ ਗੋਬਿੰਦ
0: ਮਿਟੇ ਪਾਪ ਜਪਿਐ ਹਰ ਬਿੰਦ
1: ਹਰ ਹਰ ਕਰਮ ਸਰਵਣ ਹਰ ਕੈ ਥਾ
0: ਹਰ ਹਰ ਕੈ ਨਾਨਕ ਕੋ ਜਨਮ ਥਾ
1: ਹਰ ਭਾਗੀ ਤੇ ਜਨ ਜਗ ਮਾਏ
0: ਸਦਾ ਸਦਾ ਹਰ ਕੇ ਗੁਣ ਗਾਹੇ
1: ਰਾਮ ਨਾਮ ਜੋ ਕਰੈ ਵਿਚਾਰ
0: ਸੇਤ ਨ ਹੁਕਨੀ ਸੰਸਾਰ
1: ਅੰਤਰ ਮੁਖ ਬੋਲੇ ਹਰ ਮੁਖੀ
0: ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਵਚਾਨੈ
0: ਕੀਰਤ ਉਤਕਿਓ ਸੋ ਜੀ ਜਾਣੈ
1: ਨਾਮ ਸੰਗ ਜਿਸਕਾ ਮਨਮਾਨੀ
0: ਜਿਸਕੋ
1: ਹਰ ਪ੍ਰਭ ਮਨ ਚਿਤ ਆਵੈ
0: ਸੋ ਸੰਤ ਸੇਵਾ ਨਹੀਂ ਡੁਲਾਵੇ
1: ਪ੍ਰਭ ਆਪਣਾ ਕਿਰਪਾ ਕਰੈ
0: ਸੋ ਸੇਵ ਤੋ ਕਿਸ ਤੇ ਡਰੈ
1: ਜੈਸਾ ਸਤ ਹੈ ਸਦ ਛਾਇਆ
0: ਆਪਣੇ ਕਾਰਜ ਨ ਸਮਾਇ ਗੁਰੂ ਪ੍ਰਸਾਦ ਸਭ ਪੂਜਿਆ
1: ਜਬ ਦੇਖੋ ਤਬ ਸਭ ਕਿਚ ਮੂਲ
0: ਨਾਮ ਛੋਟ ਹੁਕਮ ਸੋਈ ਅਸਤੂਲ
1: ਜਨਮੈ ਨਾ ਕਿ ਤੁਮਾਰੈ
0: ਆਪ ਸਭ ਕਾ ਠੀਕ ਰਹਿ
1: ਆਵਣ ਜਾਵਣ ਦੇ ਸੰਦਿਸ਼ਟ
0: ਆਪਕਾਰੀ ਤਾਰੀ ਸਭ ਸੇ
1: ਆਪੇ ਆਪ ਸਗਲ ਮੈਂ ਆਪ
0: ਅਨਿਕ ਜਗਤ ਆਪ ਦਾ
1: ਅਵਨਾਸੀ ਨਹੀਂ ਕਛ ਖੰਡ
0: ਨਾਰਾ ਰਹੁ ਬ੍ਰਹਮੰਡ
1: ਅਪੇ ਉਪਰਕ ਪ੍ਰਤਾਪ
0: ਆਪ ਦੀ ਪਰਤਾ ਨਾਮ ਜਪ
1: ਜਿਨ ਪ੍ਰਭ ਜਾਤਾ ਸੋ ਸੋ ਭਾਵਨ
0: ਸਗਲ ਸੰਸਾਰ ਉਦਰੇ ਤਿਰਮੰਤ
1: ਸੇਵਕ ਸਗਲ ਉਧਾਰਨ
0: ਪ੍ਰਭ ਕੇ ਸੇਵਕ ਲੋਕ ਸਾਰਨ
1: ਆਪੇ ਮੇਲ ਲੈ ਕਿਰਪਾ
0: ਸਦਾ ਸਦਾ ਸੋਏ
1: ਕਿਆ ਜਨ ਮਿਠ
0: ਲਗਾਨਾ
1: ਜਿਸ ਤੇ ਸਮਾਏ ਸਮਾਏ
0: ਸ਼ੁਕਨ ਦਾਨ।

0: ਟੂਟੀ ਗਾਨਨ ਹਾਰ ਗੋਪਾਲ
1: ਸਰਬ ਜਾ ਪੇ ਕਿਰਪਾਲ
0: ਸਕਲ ਕੀ ਚਿੰਤਾ ਜਿਸ ਮਨ ਮਾਹੇ
1: ਤਿਸਤੇ ਵਿਰਥਾ ਕੋਈ ਨਾਹੀ
0: ਪ੍ਰੇਮ ਮਨ ਮੇਰੇ ਸਦਾ ਹਰ ਜਾਪ
1: ਭਵਨਾਸੀ ਪ੍ਰਭਾ ਪਿਆ
0: ਆਪਨ ਕੀ ਆ ਕਛੂ ਨਾ ਹੋਈ
1: ਜੇ ਸੋ ਪ੍ਰਾਣੀ ਲੋਚਕ ਕੋਈ
0: ਕਿਜ ਬਿਨ ਨਾਹੀ ਤੇਰੇ ਕਿਜ ਕਾਮ
1: ਵਤਨਾਮ ਜਪੀ ਕਰਨਾ
0: ਰੂਪ ਵੰਤ ਹੋਏ ਨਾਹੀ ਮੋਵੈ
1: ਪ੍ਰਭੇ ਜੋ ਸਗਲ ਪਰਸੋ ਹੈ
0: ਧਨਵੰਤਾ ਹੋਈ ਕਿਆ ਕਹੂ ਕਰਪੈ
1: ਜਾ ਸੁਖ ਤਿਸ ਕਾ ਦਿਆ ਦਰਬੈ
0: ਅਤ ਸੂਰਾ ਜੇ ਕੋ ਕਹਾਵੇ
1: ਪ੍ਰਭੇ ਕਲਾ ਬਿਨਾ ਕਹਿ ਧਾਵੈ
0: ਜੇ ਕੋ ਹੋਏ ਬਹਿ ਦਾਤਾ
1: ਜਿਦੇ ਨਾਲ ਜਾਣੈ ਗਾਵਾ
0: ਇਸ ਗੁਰ ਪ੍ਰਤਾਪ ਤੂੰ ਟੈ ਹੋ ਰੋ
1: ਨਾਨਕ ਸੋ ਜਨ ਸਦਾ ਅਰੋਗ
0: ਜੋ ਮੰਦਰ ਕੋ ਥਾਮੇ ਤੁਮ ਮਨੋ
1: ਜੋ ਪ੍ਰਕਾਸ਼ ਸੁਦ ਮਨੈ ਸਤਮ ਮਨ
0: ਜੋ ਪਾਖਾਣ ਨਾਮ ਚੜ੍ਹ ਚਰੈ
1: ਪ੍ਰਾਣੀ ਗੁਰ ਚਰਨ ਅਸਤਰ
0: ਜੋ ਅੰਧਕਾਰ ਦੀਪਕ ਪ੍ਰਕਾਸ਼
1: ਗੁਰ ਦਰਸ਼ਨ ਦੀ ਮਨੋ ਹੋਏ ਵਿਗਾਸ
0: ਜੋ ਮਾਹ ਦਿਆਰ ਮੈਂ ਮਾਰਗ ਪਾਵੇ
1: ਜੋ ਸਾਧ ਸੁਮ ਜੋਤ ਪ੍ਰੋਟਾਵੇ
0: ਤਿਮ ਸੰਤਨ ਕੀ ਬਾਛੋ ਤੂੰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲਲਾਈਐ
1: ਓ ਲਿਖੇ ਕਾ ਲਿਖਿਆ ਪਾਈਐ
0: ਦੂਖ ਸੁਖ ਪ੍ਰਭ ਦੇ ਬਨਹਾਓ
1: ਔਰ ਤਿਆਗ ਤੋ ਤਸੈ ਚਿਤਾਰ
0: ਜੋ ਕੁਛ ਕਰੈ ਸੋਈ ਸੁਖਮਾਨ
1: ਭੁਲਾ ਪਾਇ ਕਰੈ ਜਾਨ
0: ਕਵਨ ਬਸ ਆਈ ਤੇਰਾ ਸੰਗ
1: ਲਪ ਰੇ ਸਲਵ ਦੀਪਤੰ
0: ਰਾਮ ਨਾਮ ਜਪ ਹਿਰਦੈ ਮਾਹੀ
1: ਨਾਨਕ ਪਤਿ ਕੀ ਕਰ ਜਾਹਿ
0: ਇਸ ਵਖਰ ਕੋ ਲੈਨ ਤੂੰ ਆਇਆ
1: ਰਾਮ ਨਾਮ ਸੰਤਨ ਕਿਰਪਾਇਆ
0: ਅਜ ਅਪਮਾਨ ਲੇਹੋ ਮਨ ਮੋਲ
1: ਰਾਮ ਨਾਮ ਹਿਰਦੈ ਮੈਂ ਤੋ
0: ਲਾਦ ਖੇਪ ਸੰਤੈ ਸੰਚਾਲ
1: ਔਰ ਤਿਆਗ ਲਿਖਿਆ ਜੰਜਾਲ
0: ਤਨ ਤਨ ਕਹਿ ਸਭ ਕੋਈ
1: ਮੁਖ ਜਰ ਹਰ ਦਰ ਬਹਿ ਸੋਏ
0: ਇਹ ਵਾਪਾਰ ਬਿਲਾ ਵਾਪਾਰ ਹੈ
1: ਨਾਨਕ ਤਾਂ ਕੈ ਸਦਬ ਰਹਾ
0: ਚੰਦ ਸਾਜ ਕੇ ਦੋ ਦੋ ਪੀਓ
1: ਅਰਥ ਸਾਧ ਕੋ ਆਪਣਾ ਜੀਓ
0: ਸਾਦ ਕੀ ਧੂਰ ਕਰੋ ਇਸਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਉਡ ਭਾਗੀ ਪਾਈ
1: ਸਾਧ ਸੰਗਰ ਕੀਰਤਨ ਗਾਈਏ
0: ਅਨਿਕ ਬਿਗੰਤੇ ਸਾਧੂ ਰੱਖ
1: ਹਰ ਗੁਣ ਗਾਏ ਅੰਮ੍ਰਿਤ ਰਸਤਾ
0: ਕੋਟ ਗਹੀ ਸੰਤੈ ਦਰਿਆਇਆ
1: ਸਰਬ ਸੁਖ ਨਾਨ ਤੇ ਪਾਇਆ
0: ਮ੍ਰਿਤਕ ਕੋ ਜੀਵਾਨ ਅਨਹਾਰ
1: ਓਕੇ ਕੋ ਦੇਵਤਾ ਅਧਾਰ
0: ਕਰਮ ਨਿਧਾਨ ਜਾ ਕੇ ਦ੍ਰਿਸ਼ਟੀ ਮਾਏ
1: ਪ੍ਰਭ ਲਿਖੀ ਕਾ ਲੈਣਾ ਪਾਏ
0: ਸਭ ਕੀ ਚਿਸਕਾ ਉਹ ਕਰਨਾ ਜੋ
1: ਇਸ ਨੂੰ ਦੂਸਰ ਹੋ ਨਾ ਹੋ
0: ਜਬ ਜਮ ਸਦਾ ਸਦਾ ਜਿਮ ਰਹਿਣੀ
1: ਸਭ ਦੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ ਜਾ ਕਾ ਮਨਗੁਰ ਕੀ ਪ੍ਰਤੀਤ ਭਗਤ ਭਗਤ ਸੁਨਿਆ ਤੈ ਲੋਈ
1: ਜਾ ਕੈ ਹਿਰਦੇ ਕੋ ਹੋਈ
0: ਸਤ ਕਰਨੀ ਸਤਾ ਕੀ ਰਹਿ
1: ਸਚ ਹਿਰਦੈ ਸਤਮੁਖ
0: ਸਾਚੇ ਦ੍ਰਿਸ਼ਟ ਸਾਚਾ ਆਕਾਸ਼
1: ਸਚ ਵਚਨ

0: ਚਰਨ ਸਤ ਸਤ ਪ੍ਰਸਨ
1: ਸਤ ਸ਼ਿਵ
0: ਦਰਸ਼ਨ ਸਤ ਸਤ ਵੇਖਣਾ
1: ਨਾਮ ਸਤ ਸਤਿਆਨ
0: ਆਪ ਸਤ ਸਤ ਸਵਧਾਰੀ
1: ਆਪੇ ਗੁਣਾ ਪੇ ਗੁਣਕਾਰੀ
0: ਸਤ ਸਤ ਪ੍ਰਵਕਤਾ
1: ਸੁਰਤ ਸਤ ਸਤ
0: ਪੂਜਨ ਹਾਰ ਕੋ ਸਤ ਸਭ ਹੋਏ
1: ਨਾਮ ਸਤ ਸਤ ਪ੍ਰਸੋਈ
0: ਸਤ ਸਰੂਪ ਹਿਰਦੈ ਜਨਮਾਨੀਆ
1: ਪਰਮ ਪ੍ਰਾਪਤ ਮੂਲ ਪਛਾਨੀਆ
0: ਕਰ ਦੇ ਵਿਸ਼ਵਾਸ ਪ੍ਰਵਾਇਆ
1: ਸਤ ਗਿਆਨ ਤੇ ਸੁਣ ਪ੍ਰਗਟਾਇਆ
0: ਐਸੇ ਨਿਰਭਉ ਹੋਏ ਵਸਾਨਾ
1: ਜਿਸ ਤੇ
0: ਆਪਣੇ
1: ਸੇਵਕ ਕੋ ਨਾਮ ਜਪਾਈ
0: ਆਪਣੇ
1: ਸੇਵਕ
0: ਕੋ
1: ਰੱਖ ਦੇ ਪ੍ਰਭਾ
0: ਮਨ ਜਤਨ ਕਰਤ
1: ਕਿਸਕੇ ਕਰਤਵ ਤੇਜਾ
0: ਮਾਨ ਰੱਖ ਅਵਰ ਨ ਕੋਈ
1: ਸਰਜਾ ਕਰ ਰੱਖ ਸੋਈ
0: ਸੋਚ ਕਰੇ।

0: ਸੁਖ ਪਾਵੈ
1: ਜਿਸਕਾ ਦਰਸ਼ਨ ਪਾਵੈ
0: ਔਰ ਸਿਆਣਪ ਸਗਲੀ ਛਾੜ
1: ਜਿਸ ਕੀ ਤੂੰ ਸੇਵਾ ਲਾਵੈ
0: ਆਵਨ ਜਾਨ ਨ
2: ਹੋਵੀ ਤੇਰਾ
1: ਨਾਨਕ ਤਿਸ ਜਨ ਕੈ

0: ਨਾਨਕ ਜਾ ਕਾ ਮਸਤਕ
1: ਏਕੋ ਜਪੇ ਕੋ ਸਾਲ
2: ਸਿਮਰੇ ਕੋ ਮਨਾਵੇ
1: ਕਸਕੇ ਗੁਣ ਗਾਓ ਅਨੰਤ
2: ਮੰਤਨ ਜਾਪੇ ਭਗਵੰਤ
1: ਏਕ ਏਕ ਹਰਾਪ
2: ਪੂਰਨ ਪੂਰੇ ਪ੍ਰਭਾਵ।

0: ਜਾਚਕ ਜਿਨ ਜਾਤੈ ਪ੍ਰਭਦਾ
1: ਕਿਰਪਾ ਦੇਵ ਹਰਨਾ
0: ਸਾਧ ਜਨਾ ਕੀ ਮੰਗੋ ਤੂੰ
1: ਪਾਰ ਪਰਮੇਸ਼ਰ ਦਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਓ
1: ਸਾਧ ਸਾਧ ਪ੍ਰਭ ਮੈਂ ਧਿਆਉ
0: ਚਰਨ ਕਮਲ ਸੋ ਲਾਗੈ ਪ੍ਰੀਤ
1: ਭਗਤ ਪ੍ਰਭ ਪ੍ਰਭ ਕੀ ਨਿਤਨੀ
0: ਤੇ ਕੋ ਟੇ ਕੋ ਆਦਾ
1: ਹਾਰਤ ਮੰਗੇ ਨਾਮ ਪ੍ਰਸਾਦ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਹਰਸ ਪਾਰ ਬਿਰਲਾ ਕੋਏ
0: ਜਿਨ ਚਾਖਿਆ ਸੇ ਜਿਨ ਤ੍ਰਿਪਤਾ ਨੇ
1: ਹੋਰ ਪੁਰਖ ਨਹੀਂ ਡੋਲਾ ਨੇ
0: ਉਬਰ ਪ੍ਰੀ ਪ੍ਰੇਮ ਰਚ ਰੰਗ
1: ਉਪਜੈ ਸੋ ਸਾਧ ਕੈ ਸੰਗ
0: ਪ੍ਰੇ ਸਰਨ ਆਤਮ ਤਿਆ
1: ਆਤਮ ਪ੍ਰਕਾਸ਼ ਤਾਂ ਨੇ ਲਿਵਲਾ
0: ਬੜਭਾਗੀ ਜੀ ਪਿਆ ਪ੍ਰਭ ਸੋਏ
1: ਨਾਮ ਰਤੇ ਸੁਖੋਏ
0: ਸੇਵਕ ਕੀ ਮਨਸਾ ਪੂਰੀ ਭਈ ਜਨ ਕੋ ਪ੍ਰਭ ਹੋਇਓ ਦਿਆਲ
1: ਸੇਵਕ ਕਿਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਪਿਆ
1: ਜਨ ਮਨ ਦੁਖ ਭ੍ਰਮਿਆ
0: ਵਿੱਚ ਪੁੰਨੀ ਸਰਦਾ ਸਭ ਪੂਰੀ
2: ਸੰਦੂਰੀ
0: ਜਿਸ ਕਾ ਚਾਤਨ ਲਿਆ ਮਿਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਵਿਸਰੇ ਜੇ ਕਾਲ ਨਾ ਪਾਨੇ
1: ਸੋ ਕਿਉਂ ਵਿਸਰੇ ਜੇ ਕੀਆ ਜਾਣੇ
0: ਸੋ ਕਿਉਂ ਵਿਸਰੇ ਜਿਨ ਸਭ ਕੀ ਦੀਆ
1: ਸੋ ਕਿਉਂ ਵਿਸਰੇ ਜੇ ਜੀਵਨ ਦੀਆ
0: ਸੋ ਕਿਉਂ ਵਿਸਰੇ ਜੇ ਅਗਨ ਮੇਰਾ ਕਰ
1: ਗੁਰ ਪ੍ਰਸਾਦ ਕੋ ਬਿਰਲਾ ਲਖੈ
0: ਸੋ ਕਿਉਂ ਵਿਸਰੇ ਜੇ ਵਿਖਤੇ ਕੱਢ
1: ਜਨ ਜਨਮ ਕਾ ਟੋਟਾ ਗੰਡ
0: ਗੁਰਪੂਰੈ ਤਤੇ ਪੁਜਾਇਆ
1: ਪ੍ਰਭਨਾ ਨਾਨਕ ਜਨ ਧਿਆਇਆ
0: ਜਨ ਸੰਤ ਕਰੋ ਇਉ ਕਾਂ
1: ਆਨ ਤਿਆਗ ਜਪੋ ਹਰਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵ
1: ਆਪ ਜਪੋ ਰਹਿਣਾ ਜਪੋ
0: ਭਗਤ ਭਾਈ ਤ੍ਰਿਗਿਆ ਚਿੰਤਾ
1: ਮੇਰ ਭਗਤੀ ਤਨ ਹੋ ਸੀ ਛਾ
0: ਸਰਵ ਕਰਿਆ ਸੁਖ ਨਿਦਨਾ
1: ਮੋੜ ਜਾਤ ਪਾਇ ਵਿਸਰਾਮ
0: ਸਗਲ ਦੁਖ ਕਾ ਹੋ ਵਤਨਾ
1: ਨਾਨਕ ਨਾਮ ਜਪੋ ਗੁਣਤਾ
0: ਉਪਜੇ ਪ੍ਰੀਤ ਪ੍ਰੇਮ ਨਰਚਾਉ
1: ਮੰਤਰ ਇਹ ਸਵਾ
0: ਮਿਤ ਰੂਪੀ ਇੱਕ ਦਰਸ ਸੁਖ ਹੋਈ
1: ਮਨ ਵਿਸਰੇ ਸਾਧ ਚਰਨ ਧੋਰੇ
0: ਭਗਤ ਜਨਾ ਕੈ ਮੰਤਨ ਰੰਗ
1: ਬਿਰਲਾ ਕੋ ਉਪਾਵ ਸੰਗ
0: ਏਕ ਬਸਤ ਦੀਜੇ ਕਰਮਾਇਆ
1: ਗੁਰਪ੍ਰਸਾਦ ਨਾਮ ਜਪਲੈ
0: ਤਾਂ ਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿ ਸਭ ਸਮਾਏ
0: ਪ੍ਰਭ ਬਖਸ਼ਣ ਦੇ ਦੀਨ ਦਿਆਲ
1: ਭਗਤ ਚਸਤਾ ਕਿਰਪਾ
0: ਮਨਾਥਨਾਥ ਗੋਪਿੰਦ ਗੋਪਾਲ
1: ਕਟਾ ਕਰ ਪ੍ਰਪਾਲ
0: ਆਦ ਪ੍ਰਗ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਦਹਾਰ
0: ਜੋ ਜੋ ਜਪੈ ਸੋ ਹੋਈ ਪੁਨੀਤ
1: ਭਗਤ ਪਾਇ ਲਾਮ ਨਹੀਂ
0: ਹਮ ਨਿਰਗੁਣ ਯਾਰ ਨੀਚ ਜਾਨ
2: ਨਾਨਕ ਤੁਮਰੇ ਸਰਣ ਪ੍ਰਭ ਭਗਵਾਨ
0: ਸਰਬ ਪੈ ਖੁੰਟ ਮੁਕਤ ਮੁਕ
1: ਪਾਈ ਨਿਮ ਕਰ ਕੇ ਗੁਣ ਗਾਏ
0: ਅਨਿਕ ਰਾਜ ਭੋਗ ਵਡਿਆਈ
1: ਹਰ ਕੇ ਨਾਮ ਕੇ ਥਾਨ ਪਾਈ
0: ਕੋ ਭੋਜਨ ਕਾ ਪ੍ਰਸੰਗੀ
1: ਰਸਨਾ ਜਪਤੀ ਹਰ ਹਰਨੀ
0: ਪ੍ਰੀ ਸੋ ਕਰਨੀ ਸੋਭਾ ਤਨਵੰਤ
1: ਹਿਰਦੈ ਵਸੇ ਪੂਰਨ

0: ਤੁਮ ਤਬ ਕਹਤੇ ਹੋ ਤਾ।
1: ਜਬ ਧਾਰੀ ਆਪਣੋ ਸੁਨ ਸਮਾਦ, ਜਬ ਇਸਕਾ ਵਰਣ ਚਿਹਨ ਨਾ ਜਾਪਤ, ਜਬ ਆਪਣਾ ਆਪ ਆਪਾਰ ਬ੍ਰਹਮ,
0: ਤਬ ਬਹੁ ਕਾਂਕਿਤ ਹੋਵਤ
1: ਆਪਣ ਖੇਲਾ ਪ੍ਰਤੀਜਾ, ਜਬ ਹੋਤ ਪ੍ਰਭ ਕੇਵਲ ਧਨੀ,
0: ਤਬ ਬੰਧ ਮੁਕਤ ਕੋ ਕਿਸ ਹੋ,
1: ਜਬ ਇਕ ਹਰ ਗਮ ਪਾਰ,
0: ਤਬ ਨਰਕ ਸੁਰਗ ਕੋ ਕਹੁੰਗਾ,
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ,
0: ਕਥ ਕਹੁ ਕਿਠਾਏ,
1: ਜਬ ਆਪਹਿ ਆਪ ਆਪਣੀ ਜੋ ਧਰੈ,
0: ਤਬ ਬਹੁਜੀ ਦਰ ਕੰਕਤ ਡਰੈ,
1: ਆਪਨ ਚਲਤਾ ਕਰਨੈ ਹਾਰ,
0: ਠਾਕੁਰ ਗਮਿ ਪਾਰ,
1: ਆਪਨਾਸੀ ਸੁਖ ਆਪਨਾਸਨ,
0: ਤੈ ਜਨ ਮਰਨ ਕੋ ਕਾ ਬਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਦਰਾਸ ਕਹੁ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਵੇਕਾ,
0: ਤਬ ਚਿਤ੍ਰ ਗੁਪਤ ਕੀਜ ਬੂਚ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਗਾਧੇ,
0: ਤਬ ਕੌਣ ਛੁਟੇ ਕੌਣ ਬੰਧੇ।

0: ਹਰ ਕੇ ਗੁਣ ਗਾਏ
1: ਹਰ ਅੰਤਰ ਵਿਸ਼ਵਾਸ ਕਰਮਾਨੀਆ
0: ਹਰ ਭਾਵਨ ਕੀ ਜਾਨੀਆ
1: ਗੱਲਾਂ ਘਰ ਕਹਿਣਾਏ
0: ਇਸ ਕੀ ਆਸ ਨਾ ਵਿਸਤਾ ਜਾਏ
1: ਸੇਵਕ ਕੋ ਸੇਵਾ ਬਣਾਈ
0: ਓ ਕਾ ਮੋਹਿ ਪ੍ਰਮਦ ਪਾਈ
1: ਜਿਤੇ ਉਪਰ ਨਾ ਵਿਚਾਰ
0: ਜਾ ਕਾ ਮਨ ਬਚਾ ਬੰਕਾਰ
1: ਅੰਤਰ ਤੋਰ ਪਏ ਨਿਰਵੈ
0: ਪੰਥ ਪੁਜੇ ਗੁਰ ਕੀ ਪੈਰ
1: ਇਹ ਲੋਕ ਸੁਖੇ ਪਰਲੋਕ ਸੁਹੇਲੇ
0: ਨਾਨਕ ਹਰ ਪ੍ਰਭਾ ਪੇ ਮੇਲੇ ਰਾਮ ਨਾਮ ਕਰੋਧਾਰ
1: ਤੁਮਾਰੀ
0: ਦਰਸ਼ਨ ਸੁੰਦਰ ਹਰ ਰੂਪ
1: ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪ੍ਰਭ ਪ੍ਰਧਾਨ
1: ਜਿਸ ਮਨ ਬਸੈ ਸੋ

जीवन सफलता का संग जय जय सबदान वाजय प्रगट एक माथे सारण।

ਗੁਰੂਆਂ ਜੀ, ਸਤਨਾਮ ਸ੍ਰੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਗਿਆ ਜਿਸ ਜਿੱਥੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਾਰਨ ਉਹਨ ਦਿਆਵੇ ਧਾਏ ਸਭ ਥਾਈ ਹੋਏ ਸਾਹਿਬ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਾਹਿਬ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਟੀਆਂ, ਜੱਪੀਆਂ, ਤੱਪੀਆਂ, ਜਿਨ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ, ਕੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆ ਰਹੇ ਨੇ, ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸ ਸੰਘ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖੋ ਜਾਂ ਜਾ ਖਾਲਸਾ ਜੀ ਸਾਹਿਬ ਤਹ ਤਾਰ ਸ਼ਰਿਆ ਦੇਗ ਤੇ ਫਤਿਹ ਬਿਰਦ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੁੱਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸੰਤਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੁੰਗੇ, ਜੁਗ ਹੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਰਨੀ ਮਾਂ ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ ਜੀ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਜਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਓ ਕਿ ਬਾਹਰ ਨਤਾਣਿਓ ਕਤਾਰ ਲੋਟਿਆਂ ਦੀ ਓਰ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ। ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ, ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ। ਪਾਵਨ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਆਰਤੀ, ਸ਼ਬਦ ਕੀਰਤਨ ਚੱਲ ਰਹੀ ਲੜੀਵਾਰ, ਗੁਰ ਸ਼ਬਦ ਦੀਆਂ ਵਿਚਾਰਾਂ ਉਪਰੰਤ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੱਖ ਗੁਰਦੁਆਰਾ ਸਨਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਉਦਮ ਕੀਤਾ ਗਿਆ। ਮਹਾਰਾਜ ਜੀ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਗਏ ਨੇ, ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਸੁਖਮਣੀ ਸਾਹਿਬ ਜੀ ਦੇ ਜਾਪ ਕੀਤੇ। ਕਿਰਪਾ ਕਰਨੀ ਸਮੁੱਚੀ ਸੇਵਾ ਨਿਭਾਉਂਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰਾਂ ਕਰਦਿਆਂ, ਸੰਗਤਾਂ ਕੋਲੋਂ ਸੁਖਮਣੀ ਸਾਹਿਬ ਜੀ ਦੇ ਜਾਪ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ। ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ, ਸ਼ੁੱਧ ਗੁਰਬਾਣੀ ਗਿਆਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ, ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ, ਆਈਆਂ ਸੰਗਤਾਂ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀਆਂ ਤਿਲ ਫੁਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ, ਸਭਨਾਂ ਨੂੰ ਧਰਮ ਕਰੋ ਨਾਮ ਦਾਨ ਕੋ ਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ, ਸੁੱਖਾਂ ਦਾ ਪ੍ਰਕਾਸ਼ ਕਰਨਾ, ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ। ਬਿਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ, ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬਿਨ ਮੈਂ ਗੁਰੂ ਘਰ ਵਾਸਤੇ, ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ। ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ, ਸਭਨਾਂ ਦੀ ਮਾਇਆ ਸਫਲੀ ਕਰਨੀ, ਕਿਰਤਕ ਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ, ਆਪ ਜੀ ਦੇ ਦਰ ਘਰ ਦੇ ਸੇਵ, ਬੀਬੀ ਜਸਵਿੰਦਰ ਕੌਰ ਸਮੂਹ ਪਰਿਵਾਰ ਦੀ ਸਿਹਤ ਤੰਦਰੁਸਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਰਦਿਆਂ ਗੁਰੂ ਘਰ ਵਾਸਤੇ ਬਿੰਦ ਮਾਇਆ ਭੇਟਾ ਕਰਦੇ ਨੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ, ਪਰਿਵਾਰ ਨੂੰ ਦੇਰ ਹੁਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ, ਲਵਪ੍ਰੀਤ ਸਿੰਘ ਜੀ ਮਹਾਰਾਜ ਜੀ ਨਵੀਂ ਗੱਡੀ ਦਾ ਸ਼ੁਕਰਾਨਾ ਕਰਦੇ ਅਰਦਾਸ ਬੇਨਤੀ ਕਰਦੇ ਨੇ, ਕਿਰਪਾ ਕਰਨੀ ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਨਵੀਂ ਗੱਡੀ ਸੁਣਨੀ ਬਖਸ਼ਿਸ਼ ਕਰਨੀ, ਰਾਹ ਪੈਂਡੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵ, ਮਨਾਕਸ਼ੀ ਅਤੇ ਸਮੀਤ ਦੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ, ਕਿਰਪਾ ਕਰਨੀ ਸੇਵ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਅਨਾਮ ਦਾਨ ਕੋ ਸਿੱਖੀ ਜੀ ਨੂੰ ਬਖਸ਼ਿਸ਼ ਕਰਨਾ, ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ, ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ, ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ, ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ, ਸੇ ਗੁਰਮੁਖ ਪਿਆਰੇ ਮਿਲਣਾ,
ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਪਹੀ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ।

सूरज किरण मिले, जल का जल हुआ राम, ज्योति ज्योत रली,

ਵਾਹਿਗੁਰੂ ਜੀ ਕਾ ਖਾਲਸਾ ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀ ਕੀ ਮਾਲਾ ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀ ਅੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਮਲ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਿਰਪਾ ਵੋ ਤੇਲ ਦਿਓ ਸੱਜਣ ਸਿਛੜੀਆਂ ਜੋ ਹੋਵੇ ਸਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦਵੇ ਨਿਰਪਵਨ ਸਦਨ ਹਾਰਾ ਸਿਮਰੇ ਨਾਨਕ ਸੇ ਤੇ ਅਵਨ ਰਾਗਾ ਸਮਾਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਤ ਵਡਾਈ ਤੋਏ ਰਹਾਓ ਵਿਸਵੇ ਸਸੀਆਂ ਘੜੀਆਂ ਪਹਿਰਾ ਤਿੱਤੀ ਵਾਰੀ ਮਹਾਂ ਹੋਵਾ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੀਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਤੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਮਲ ਆਨੋ ਪਵਨ ਸਬਰੋ ਕਰੇ ਸਬਰ ਰਾਏ ਕੁਲੰਤ ਜੋਤੀ ਸੋਤੀ ਆਰਤੀ ਜੋ ਭਵਖਣਨਾ ਤੇਰੀ ਆਰਤੀ ਅਨਹਤ ਸ਼ਬਦ ਵਾਜਨ ਤੇਰੀ ਰਹੋ ਸਹਿਸ ਤਬ ਨੈਨ ਨਨਾ ਨੈਨ ਹੈ ਤੋ ਹੈ ਜੋ ਸਹਿਸ ਮੂਰਤ ਨਨਾ ਇੱਕ ਤੋ ਹੀ ਸਹਿਸ ਪਦ ਬਿਮਲ ਨਨ ਇੱਕ ਪਦ ਗੰਗ ਜਿਨ ਸਹਿਸ ਪਦ ਗੰਗ ਤਿਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕਹਿ ਚਾਨਣ ਕਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇ ਸੁ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ ਕਰ ਸਾਧੂ ਖੰਡਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਾਹੋ ਤਾਕਤ ਹਰ ਰਸ ਸਾਧਨਾ ਜਾਣਿਆ ਬਿਨ ਅੰਤਰ ਹੋ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਪੈ ਦੁਖ ਪਾਵੇ ਜਮਕਾਲ ਸਹਿ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਉ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਭਉ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਵੀ ਮਹਲਾ ਪੰਜਵਾਂ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਨਾ ਇਹਾ ਖਾਟ ਚਲੋ ਹਰ ਲਾਹਾ ਆ ਗਏ ਬਸੰਤ ਸੁਹੇਲਾ ਔਰ ਕਟੈ ਦਿਨਸ ਰਹਿਣ ਆ ਰੇ ਮਨ ਗੁਰਮਿਲ ਕਾ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਇਹੋ ਰਸ ਸਦਾ ਤਿਨ ਜਾਨੀ ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਘਰ ਮਹਿਲ ਪਾਓ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ

ਇਹਦੇ ਕੋਲ ਆਪਣਾ ਹੀ ਮਸਾਲਾ। ਲੋ ਗੱਲ ਸੁਣ ਲਓ, ਆਹ ਦੇਖੋ ਹੁਣ ਹਾਂ 200 ਹੀ ਆਏ, ਦੋ ਬੜੀ ਮੁਸ਼ਕਲ ਨਾਲ ਕੱਟੇ, ਦੋ ਪੰਜ ਪੰਜ ਦੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਕੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਸਤਸੰਗ ਜੀ, ਆਪ ਜੀ ਸਾਰੇ ਹੀ ਧੰਨਤਾ ਦੇ ਯੋਗ ਹੋ। ਸਤਿਗੁਰ ਜੀ ਕਿਰਪਾ ਸਦਕਾ ਅੰਮ੍ਰਿਤ ਵੇਲੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰਮੰਤਰ ਦੇ ਜਾਪ ਹੋਏ। ਸਤਿਗੁਰ ਜੀ ਸਭਨਾਂ ਜੀਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਕੇ ਦਰੋਂ ਕਰੋਂ ਗੁਰਸਿੱਖੀ ਦੀ ਦਾਤ, ਨਾਮ ਦੀ ਦਾਤ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਸਤਿਗੁਰੂ ਜੀ ਨੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਅੱਜ ਦੇ ਹੁਕਮਨਾਮੇ ਸਾਡੀ ਝੋਲੀ ਦੇ ਵਿੱਚ ਪਾਏ ਨੇ, ਉਹ ਰਾਗ ਜੈਤ ਸ੍ਰੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਅੰਗ 697 ਔਰ 698 ਦੇ ਉੱਤੇ ਸੁਭਾਏ ਮਾਨ ਹੈ ਜੀ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਪਾਵਨ ਹੁਕਮਾਂ ਅਨੁਸਾਰ ਸਾਨੂੰ ਜੀਵਨ ਜਾਚ ਬਖਸ਼ਿਸ਼ ਕਰਦੇ ਹੋਏ ਇਹ ਜੀਵਨ ਨੂੰ ਸਫਲਿਆ ਕਰ ਦੇਣ। ਹੁਣ ਸਮਾਂ ਹੋਇਆ ਹੈ ਸਭ ਤੋਂ ਪਹਿਲਾਂ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਪੂਰਨ ਪਾਠ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ 5 ਬਾਣੀਆਂ ਦੇ ਪਾਠ ਕੀਤੇ ਜਾਣਗੇ। ਸਤਿਗੁਰੂ ਜੀ ਰਹਿਮਤ ਕਰਨ, ਇਕਾਗਰਤਾ ਸਹਿਤ ਸ਼ੁੱਧ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ।

ਸਾਚ ਪਰਿਖਿਆ ਮਨ ਤਨ ਨਾਮ ਚ ਭੋਲੇ ਵਲਾਏ ਦੁਖ ਦਰਦ ਮਨ ਤੇ ਪਾਉ ਜਾਏ ਸੱਚ ਵਾਪਾਰ ਕਰੋ ਵਾਪਾਰੀ ਦਰਗਾਹ ਲਿਵ ਹੈ ਖੇਪ ਤੁਮਾਰੀ ਏਕਾ ਟੇਕ ਰਖੂ ਮਨ ਮਾਹੇ ਨਾਨਕ ਬਹੁਰ ਨਾ ਆਵੈ ਜਾਏ ਤਿਸ ਤੇ ਦੂਰ ਕਹਾਂ ਕੋ ਜਾਏ ਉਬਰੈ ਰਾਖਨ ਹਾਰ ਧਿਆਏ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕਉ ਕੋਇ ਨਾ

ਅਸ਼ਟਪਦੀ। ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਭੇਖੋ, ਸਾਸ ਸਾਸ ਸਿਮ ਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗਹੁ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋਟ ਬੇਨਤੀ ਕਰਹੋ, ਸਾਧ ਸੰਗ ਅਗਨ ਸਾਗਰ ਤਰਹੋ, ਹਰ ਧਨ ਕੇ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ, ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜਾ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨੀਸਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪ ਦਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖਸੈ ਬੇਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਅਪਾਰ ਆਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਵੇਖੈ ਅੱਗੇ ਰੱਖੀਐ ਜੇ ਦੱਸੈ ਦਰਬਾਰ ਮਹੌਕੈ ਬੋਲਣ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖਿਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਹੀ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾ ਕੈ ਮਿਲੈ ਲਈ ਮਤ ਵਿੱਚ ਰਤਨ ਜਵਾਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀ ਸੁਰਨਾਥ ਸੁਣੈ ਧਰ ਤਵਲ ਆਕਾਸ ਸੁਣੈ ਦੀਪ ਲੋ ਪਾਤਾਲ ਸੁਣੈ ਪੋਹ ਨ ਸਕੈ ਕਾਲ ਨਾਨਕ ਭਗਤਾ

ਤਬਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲੇ ਕਮਜ਼ੋਰ ਜੀ ਜਾਤ ਰੰਗਾ ਕੇ ਨਾ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ।

ਦਰਿਆ ਕੁਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਅਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੁਹ ਭਖ ਸਾਰ ਅਸੰਖ ਮੋਣ ਲਿਵ ਲਾਏ ਤਾਰ ਕੁਦਰਤ ਕਵਣ ਕਹ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜੇ ਆਰ ਕੂੜੇ ਫਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋ ਵਖਾਣ ਜਿਨ ਇਹ ਲਿਖੇ ਤੇ ਸਿਰ ਨਾਹੀ ਜੇ ਫਰਮਾਏ ਤਿਬ ਤੇ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈ ਤਨ ਦੇ ਪਾਣੀ ਧੋਤੈ ਉਤਰ ਸੋਖੇ ਬੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਹੋ ਤੀਰ ਤਪਦਿਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨਾਓ ਸਾਗੁਣ ਤੇਰੇ ਮੈਂ ਨਾਹੀ ਕੋਏ ਬਿਨਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਦਿ ਬਾਣੀ ਪਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ

ਆਖਾਂ ਕਿਵ ਸਾ ਲਾਹੀ ਕੋ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆਨ ਸੋਹੈ ਪਾਤਾਲਾ ਪਾਤਾਲਕ ਆਗਾਸਾਂ ਆਗਾਸ ਓੜਕ ਓੜਕ ਭਾਲ ਥਕੇ ਬੇਦ ਕਹਿਣਿਕ ਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੇ ਬਾਹ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤੁਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ

ਤਮਾਏ ਕੇਤੇ ਮੰਗਹ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੂਖ ਭੂਖ ਸਦਮਾਰ ਇਹ ਪੇ ਦਾਤਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਆਖਣ ਪਾਏ ਉਹ ਜਾਣੇ ਜੇਤੀਆ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕਈ ਕੇ ਜਿਸਨੂੰ ਬਖਸ਼ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਆ ਅਮੁੱਲ ਭੰਡਾਰ ਅਮੁੱਲ ਆਵਹ ਅਮੁੱਲ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਭ ਸੰਭਾਲੇ ਬਾਜੇ ਨਾਦ ਅਨੇਕ ਅਸੰਖ

ਮੁੰਡ ਵਰ ਭੰਡਾ ਕਰਕ ਰੱਖੇ ਧਾਰੇ ਸਹੀ ਤੁਧਨ ਗਾਵਹ ਜੋਤ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੁਸੀ ਜਾਏ ਨ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵਤਿਸ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾਂ ਪਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮ ਪਰ ਚੋਰੀ ਧਿਆਨ ਕੀ।

ਸਭ ਜਾਕੀ ਰਿਤ ਸਦ ਅਵਰਾ ਸਾਧ ਸੰਜੋਗ ਬਜੋਗ ਦਰਕਾਰ ਚਲਾਵਹ ਲੇਖੇ ਆਵਹ ਭਾਗ ਆਦੇਸ ਤਸੈ ਆਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਣ ਜਿਵ ਤਿਸ ਭਾਵੈ ਤਵੈ ਚਲਾਵੈ ਜਬ ਹੋਵੈ ਫਰਮਾਣ ਉਹ ਵੇਖੈ ਉਨ੍ਹਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਣ

ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਕ ਦੂਜੀ ਬਹੁ ਲਖ ਹੋਹੈ ਲਖਵੀਸ ਲਖ ਲਾ ਗੇੜਾ ਆਖੀਐ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜਿਆ ਚੜਿਆ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋ

ਜੁਗਤਿ ਜੋਰ ਨਾ ਜੁਗਤਿ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੇ ਪਾਏ ਨਾਨ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਨ ਮਹੇਸ਼ ਕੇਤੇ ਪਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼

ਜਨਮ ਹੈ ਰਾਮ ਰਿਆ ਭਰਪੂਰ ਤਿਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨਕਾ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੇ ਕੇ ਲੋ ਕਰੇ ਅਨੰਤ ਸੱਚਾ ਮਨ ਸੋਏ ਸੱਚ ਖੰਡ ਵਸੈ ਨੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡੋ ਬਰ

ਨਾਨਕ ਕਥਨਾ ਕਰੜਾ ਸਾਰ ਜਤ ਭਾਰਾਂ ਤੀਰ ਸੁਨਿਆਰ ਅਹਿਣ ਮਤ ਵੇਦ ਅਥਿਆਰ ਭਉ ਖੱਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਢਾਲ ਘੜੀਐ ਸਭ ਸੱਚੀ।

ਸਕਤ ਕਾਲ ਨਾਨਕ ਤੇ ਮੁਖ ਉਜਲ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰੇਖ ਭੇਖ ਕਉ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਪਉ ਪ੍ਰਕਾਸ਼ ਮਿੱਤੋ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਣ ਗਿਣਿਜੈ ਤਿਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਨ ਕੈਤ ਤਵਾ ਸਰਬ ਨਾਮ ਕਥੇ ਕਵਣ ਕਰਮ ਨਾਮ ਵਰਨ ਸਮਤ ਭਯੰਕ ਪ੍ਰਿਆ ਛੰਦ ਨਮਸਤੋ ਅਕਾਲੇ ਨਮਸਤੋ ਕਿਰਪਾਲੇ ਨਮਸਤ ਅਰੂਪੇ ਨਮਸਤ ਅਨੂਪੇ ਨਮਸਤ ਅਭੇਖੇ ਨਮਸਤ ਅਲੇਖੇ ਨਮਸਤ ਅਕਾਏ ਨਮਸਤ ਅਜਾਏ ਨਮਸਤ ਅਗੰਜੇ ਨਮਸਤ ਅਪੰਜੇ ਨਮਸਤ ਅਨਾਮੇ ਨਮਸਤ ਅਠਾਮੇ ਨਮਸਤ ਅਕਰਮ ਨਮਸਤ ਅਧਰਮ ਨਮਸਤ ਅਨਾਮ ਨਮਸਤ ਅਧਾਮ ਨਮਸਤ ਅਜੀਤੇ ਨਮਸਤ ਅਭੀਤੇ ਨਮਸਤ ਅਬਾਹੇ ਨਮਸਤ ਅਟਾਹੇ ਨਮਸਤ ਅਨੀਲੇ ਨਮਸਤ ਅਨਾਦੇ ਨਮਸਤ ਅਸ਼ੇਤੇ ਨਮਸਤ ਅਗਾਤੇ ਨਮਸਤ ਅਗੰਜੇ ਨਮਸਤ ਅਪੰਜੇ ਨਮਸਤ ਉਦਾਰੇ ਨਮਸਤ ਅਪਾਰੇ ਨਮਸਤ ਸੋ ਏਕੈ ਨਮਸਤ ਅਨੇਕੈ ਨਮਸਤ ਅਭੂਤੇ ਨਮਸਤ ਅਜੂਪੇ ਨਮਸਤ ਨਿਰਕਰਮੇ ਨਮਸਤ ਨਿਰਭਰਮੇ ਨਮਸਤ ਨਿਰਦੇਸੇ ਨਮਸਤ ਨਿਰਭੇਸੇ ਨਮਸਤ ਨਿਰਨਾਮੇ ਨਮਸਤ ਨਿਰਕਾਮੇ ਨਮਸਤ ਨਿਰਧਾਤੇ ਨਮਸਤ ਨਿਰਘਾਤੇ ਨਮਸਤ ਨਿਰਧੂਤੇ ਨਮਸਤ ਅਭੂਤੇ ਨਮਸਤ ਅਲੋਕੇ ਨਮਸਤ ਅਸੋਕੇ ਨਮਸਤ ਨਿਰਤਾਪੇ ਨਮਸਤ ਅਥਾਪੇ ਨਮਸਤ ਤਰਮਾਨੇ ਨਮਸਤ ਨਿਦਾਨੇ ਨਮਸਤ ਅਗਾਹੇ ਨਮਸਤ ਅਬਾਹੇ ਨਮਸਤ ਤਿਰਵਰਗੇ ਨਮਸਤ ਅਸਰਗੇ ਨਮਸਤ ਪਰਭੋਗੇ ਨਮਸਤ ਸੁਜੋਗੇ ਨਮਸਤ ਅਰੰਗੇ ਨਮਸਤ ਅਪੰਗੇ ਨਮਸਤ ਅਗਮੇ ਨਮਸਤ ਰਮੇ ਨਮਸਤ ਜਰਾਸਰੇ ਨਮਸਤ ਨਿਰਾਸਰੇ ਨਮਸਤ ਅਜਾਤੇ ਨਮਸਤ ਅਪਾਤੇ ਨਮਸਤ ਅਮਜਵੇ ਨਮਸਤ ਅਜਵੇ ਅਦੇਸਨ ਅਦੇਸੇ ਨਮਸਤ ਅਭੇਸੇ ਨਮਸਤ ਨਿਰਧਾਮੇ ਨਮਸਤ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤ ਦੇਵੈ ਨਮਸਤ ਅਭੇਵੈ ਨਮਸਤ ਅਜਨਮੇ ਨਮਸਤ ਸੁਪਨਮੇ ਨਮੋ ਸਰਵ ਗੌਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤ ਦਿਆਲੇ ਨਮਸਤ ਅਭਰਨੇ ਨਮਸਤ ਅਮਰਨੇ ਨਮਸਤ ਜਰਾਰੰਗ ਨਮਸਤ ਕਰਤਾਰੰਗ ਨਮੋ ਸਰਵ ਧੰਦੇ ਨਮੋਸਤ ਅਬੰਦੇ ਨਮਸਤ ਨਰਸਾਕੇ ਨਮਸਤ ਨਿਰਬਾਕੇ ਨਮਸਤ ਰਹੀਮੇ ਨਮਸਤ ਕਰੀਮੇ ਨਮਸਤ ਅਨੰਤੇ ਨਮਸਤ ਮਹੰਤੇ ਨਮਸਤ ਸੁਰਾਗੇ ਨਮਸਤ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆ

ਪਰਭੰਗੀ ਪਰਮਾਤ ਸਮਸਤੀ ਬਬੂਤੇ ਕਲੰਕਨ ਬਿਨਾ ਨਿਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਮ ਪਰਮ ਰੂਪੇ ਨਮੋ ਜੋਗ ਜੋਗੇਸ਼ਵਮ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਮ ਪਰਮ ਬ੍ਰਿਧ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋ ਜੋਗੇਸ਼ਵਮ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹਨ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤ ਇਸ਼ਨਾਨੰ ਨਮੋ ਮੰਤਰ ਮੰਤਰੰ

ਕਰਤਾ ਅਧੋ ਉਰਧ ਅਰਧੰਗ ਅਗੰਗ ਉਗਹਰਤਾ ਪਰਮ ਪਰਮ ਪਰਮੇਸ਼ਵਰ ਪਰੋਸ਼ ਪਾਲੰਗ ਸਦਾ ਸਰਵਦਾ ਸਿਧਾਤਾ ਦੇਆਲੰਗ ਅਸ਼ੇਦੀ ਅਭੇਦੀ ਅਨਾਮਨ ਅਕਾਮਨ

ਅਦੇਸ ਹੈ ਅਭੇਸ ਹੈ ਭਯੰਕਰਿਆ ਛੰਦ ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਮਾਨੇ ਸਮਸਤੀ ਨਿਧਾਨੇ ਨਮਸਤੁ ਨਿਰਨਾਥੇ ਨਮਸਤੁ ਪਰਮਾਥੇ ਨਮਸਤੁ ਅਗੰਜੇ ਨਮਸਤੁ ਅਪੰਜੇ ਨਮਸਤੁ ਅਕਾਲੇ ਨਮਸਤੁ ਅਪਾਲੇ ਨਮੋ ਸਰਵਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਪੀਤੰ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੇ ਤ੍ਰਿਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਨ ਪ੍ਰਸੀਜੇ ਕਿਰਪਾਲੰ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾ ਰਿਧ ਸਦੰ ਨਿਵਾਸੀ ਚਰਪੜ ਛੰਦ ਤਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਭੁਗਤਾ।

ਕਾਲਕ ਸਰਵਕਾਲਕ ਸਰਵਪਾਲਕ ਸਰਵਕਾਲਕ ਸਰਵਪਨਕਾਲ ਜਤਰ ਤਥਰ ਪਰਾਜੀ ਅਵਧੂਤ ਰੂਪ ਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਆਧਾਰ।

ਰਾਜਾ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੋ ਕੇ ਸਰਬਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖੈ ਕੇ ਸਰਬਤਰ ਭੁਖੈ ਕੇ ਸਰਬਤਰ ਤਰਾਣੈ।

ਅਣਟੁੱਟ ਭੰਡਾਰ ਅਣਠੱਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣਬਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਸ਼ੰਤਾ ਪ੍ਰਸਾਦ ਕਰਨਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਵ ਅਬਾਰਨ ਹੈ ਧ੍ਰਿਤ ਕੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾ ਪ੍ਰਸਾਦ ਸੋਈਏ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸਰਾਧਨ ਸੁਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਿਹੋ ਮਤ ਕਉ ਨਾ ਦੇਖਿਅਤ ਪ੍ਰਾਣ ਪਤੀ ਕੇ ਸਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜੜ ਸੰਗ ਅਨੂਪ ਅਤੰਗ ਸੁਰੰਗ ਸਵਾਰੇ ਕੋਟ ਤਰੰਗ ਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਵਾਰੇ ਭਾਰੀ ਭਜਾਨ ਕੇ ਭੂ ਪਲੀ ਵਿਤ ਨਿਆਬਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਪਏ ਭੂਪਤ ਅੰਤ ਕਉ ਨੰਗ ਹੀ ਪਾਏ ਪਧਾਰੇ ਜੀਤ ਫਿਰੇ ਸਭ ਦੇਸ਼ ਦਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੁੜਗ ਜਾਨ ਕੇ ਸੁੰਦਰ ਹਿੰਸਤ ਹੀ ਆ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸਰੀ ਪਦ ਸਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਤੀਰਥ ਨਾਨ ਦਿਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਬੇਦ ਪ੍ਰਾਨ ਕਤੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖੈ ਪਾਉਣ ਹਾਰ ਜਤੀ ਜਤ ਤਾਰ ਸਵੇ ਸੋ ਵਿਚਾਰ ਹਜ਼ਾਰ ਕੇ ਦੇਖੈ ਸਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਪਾ ਗ੍ਰੰਥ ਦੁਬਾਹ ਸੋ ਸਾਜ ਸਨਹਾ ਦਰਜਾਨ ਦਲੇਂਗੇ ਭਾਰੀ ਗਵਾਨ ਭਰੇ ਮਨ ਮੇਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਰੀਨ ਮਰੋਰ ਮੁਆਸਨ ਮਾਤੇ ਮਤੰਗਨ ਮਾਨ ਮਲੇਂਗੇ ਸਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੇਂਗੇ ਵੀਰ ਪਾਰ ਬੜੇ ਬਰਿਆਰ ਅਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮੁਆਸਨ ਮਾਤੇ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ ਸਾਹਿਬ ਸਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਨਿੰਦ ਨਸਾਚਰ ਭੂਤ ਭਵਿੱਖ ਭਵਾਨ ਜਪੇਂਗੇ ਜੀਵ ਜਿਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਲ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੇ ਅਬ ਲੋਕ ਚਪੇਂਗੇ ਮਾਨਵ ਇੰਦਰ ਗਜਿੰਦਰ ਨਰਾਤਪ ਜੌਂਤ ਲੋਕ ਕੋ ਰਾਜ ਕਰੇਂਗੇ ਕੋਟ ਸਨਾਨਕ ਜਾਤ ਇਕਦਾ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮੇਸ਼ਰ ਵਿਸ਼ਨ ਸੱਚੀ ਪਦ ਅੰਤ ਫਸੇ ਜਾਂ ਫਾਸ ਭਰੇਂਗੇ ਜੇ ਨਰ ਸਰੀ ਪਤ ਕੇ ਪ੍ਰਾਸੈ ਪਗ ਤੇ ਨਰ ਫੇਰ ਨਾ ਦੇਹ ਧਰੇਂਗੇ ਕਹਾਂ ਪਿਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਹੋ ਭਗਤ ਧਿਆਨ ਲਗਾਇਓ ਨਾਥ ਪ੍ਰਿਓਲੀਏ ਸਾਧ ਸਮੁੰਦਰ ਲੋਕ ਗਿਓ ਪਰ ਲੋਕ ਗਵਾਇਓ ਵਾਸ ਕੀਓ ਵਿਖਿਆਨ ਸੋ ਬੈਠ ਕੈ ਐਸੇ ਹੀ ਐਸ ਸੁਭ ਐਸ ਬਤਾਇਓ ਸਾਚ ਕਾਹੂ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਅਰ ਵਾਚੀ ਦਸਾਵੇਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਵਾਚ ਬੇਨਤੀ ਚਾ ਪਈ। ਹਮਰੀ ਕਰੋ ਹਾਤੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਾਨਣ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪਤ ਪਾਰਾ। ਹਮਰੇ ਦੁਸ਼ਟ ਸਵਹ ਤਮਕਾਵੋ, ਆਪ ਹਾਤੇ ਮੋਹਿ ਪਚਾਵੋ। ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਮੋਹ ਰੱਛਾ ਨਿਜ ਕਰਦਾ ਕਰੀਐ, ਸਭ ਵੈਰਨ ਕੋ ਆਸ ਕਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹਮ ਸਤਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰਿਆ, ਚੁਣਚੁਣ ਸਤਰ ਹਮਾਰੇ ਮਾਰਿਆ। ਆਪ ਹਾਤ ਮਜ ਅਵਰੀਆ, ਮਨ ਕਾਲ ਕਾ ਤ੍ਰਾਸ ਨਵਰੀਆ।

ਸੇਵਕਨ ਕੋ ਸਭ ਗੁਣ ਸਖਦੀ ਹੋ, ਸਤਰੰਗ ਕੋ ਪਲਮ ਬਦਕੀਓ, ਕਟ ਕਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚਿੱਟੀ ਤੇ ਕੁੰਚਰ ਅਸੂਲਾ, ਸਾਪਾ ਕਿਰਪਾ ਦੇਸ ਕਰ ਫੁੱਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਕਟ ਕਟ ਕੇ ਪਟ ਪਟ ਕੀ ਜਾਣੈ, ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰ ਤਬ ਦੇਹ ਅਪਾਰਾ, ਜਾਵਿਆ ਕਰ ਕਰ ਤੂੰ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭੀ ਤੇ ਰਹਿਤ ਨਿਰਾਲਮ, ਜਾਨਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਅਚਾਰਤ ਭੇਦਾ, ਜਾਂ ਕੋ ਭੇਵ ਨਾ ਪਾਵ ਤਵੇਦਾ, ਤਾਂ ਕੋ ਕਰ ਪਾਹਨ ਅਨਮਾਨਤ, ਮਹਾਂਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕਉ ਕੈ ਸਦਾ ਸਿਵ, ਨਿਰੰਕਾਰ ਕਾ ਚਿੰਤਨ ਭਿਵ, ਆਪ ਆਪਣੀ ਬਧ ਹੈ ਜੇਤੀ, ਵਰਣਤ ਭਿੰਨ ਭਿੰਨ ਤਿਹ ਤੇਤੀ, ਤੁਮਰਾ ਲਖਨ ਜਾਇ ਪਸਾਰਾ, ਕਹਿਵੇ ਸਜਾ ਪ੍ਰਥਮ ਸੰਸਾਰਾ, ਏਕੇ ਰੂਪ ਅਨੂਪ ਸਰੂਪਾ, ਰੰਗ ਭਿਓ ਰਾਵ ਕਹਿ ਭੂਪਾ, ਅੰਡ ਜੇਰ ਸੇ ਤਜਕੀਨੀ, ਉਤਭਜ ਖਾਨ ਬਾਹਰ ਚਦੀਨੀ, ਕਹੂੰ ਪੂਰ ਰਾਜਾ ਹੋਇਆ ਬੈਠਾ, ਕਹੂੰ ਸਿਮਟ ਭਿਓ ਸ਼ੰਕਰ ਅਕੇਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆ ਜਗਾ ਸਰੂਪ ਸੇ ਅੰਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਅਵਾਰ ਅਸਿੱਖ ਸੰਗਰੋ, ਦੁਸ਼ ਜਿਥੇ ਉਠਪਤ ਉਤਪਾਤਾ, ਸਕਲ ਮਰੇਸ਼ ਕਰੋ ਰਣਕਾਤਾ, ਜੇ ਹਸਤ ਤਪ ਸਨੀ ਭਰੇ ਤਿਨਕੇ, ਦੁਸ਼ ਦੁਖ ਮਰੇ ਪੁਰਖ ਜਨ ਪਗ ਭਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕ ਨੈ ਐ ਹੈ, ਰੱਛਾ ਹੋਏ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਰੇ ਤਤਕਾਲਾ, ਕਿਰਪਾ ਦ੍ਰਿਸ਼ਤਨ ਜਾਏ ਨ ਹਰਿਓ, ਤਾਂ ਕਿ ਤਾਪ ਤਿਨਕ ਮੈਂ ਹਰ ਹੋ, ਰਿਧ ਸਿੱਧ ਕਰਮੋ ਸਭ ਹੋਈ, ਦੁਸ਼ਟ ਛਾ ਛਾ ਸਕੇ ਨਾ ਕੋਈ, ਏਕ ਵਾਰ ਜਨ ਤੁਵੇਂ ਸੰਵਾਰਾ, ਕਾਲ ਪਾਸਤੇ ਤਾਹੇ ਅਬਾਰਾ, ਜਨਾ ਨਾਮ ਤਿਉਹਾਰੋ ਕਾ ਦਾਰਿਦ, ਦੁਸ਼ਟ ਦੁਖ ਤੇ ਰਹਾ ਖੜ ਕੇ, ਤੁਮੈ ਸਨ ਤਿਉਹਾਰੀ, ਆਪ ਹੱਦ ਲਿਹੋ ਵਾਰੀ, ਸਰਬ ਠੋਰ ਮੋ ਸਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਾਂ ਪਰ ਜਗ ਮਾਤਾ, ਗ੍ਰੰਥ ਕਰਾਂ ਪੂਰਨ ਸਵਰਾਤਾ, ਕਿਰਵਕ ਸਕਲ ਦੇ ਹਰਤਾ, ਦੁਸ਼ਟ ਡੋਕਿਆਂ ਕੋ ਅਛਾ ਕਰਤਾ, ਸਰੀਆ ਤੁਜਾ ਪਾਏ ਦਿਆਲਾ, ਪੂਰਨ ਕਰਾਂ ਗ੍ਰੰਥ ਤਤਕਾਲਾ, ਮਨ ਪਾਂਚ ਫਲ ਪਾਵੇ ਸੋਈ, ਦੁਖ ਨ ਤੁਸੈ ਵਿਆਪਤ ਕੋਈ ਅੜਿਲ, ਸੁਣੇ ਗੁੰਗ ਜੋ ਚਾਏ ਸੁਰਸਨਾ ਪਾਵੇ, ਸੁਣੇ ਮੂਰਛਤ ਲਾਏ ਚਤੁਰਤਾ ਆਵੇ, ਦੁਖ ਦਰਦ ਭਾਵ ਨਿਕਟਣਾ ਤਿਨ ਨਰ ਕਹਿ ਰਹੇ, ਹੋ ਜੋ ਜਾ ਕੀ ਏਕ ਵਾਰ ਚਾ ਪਈ ਕੋ ਕਹਿ ਚਾ ਪਈ, ਸੰਬਲ ਸਤਰਾ ਸਹਿਸਪਣੀ ਜੈ, ਅਰਧ ਸਹਿਸਪਣ ਤੀਨ ਕਹੀ ਜੈ, ਭਾਦਰ ਸ੍ਰੀ ਅਸ਼ਟਮੀ ਰਵਾਰਾਂ ਤੀਸ ਤਦਰ ਗ੍ਰੰਥ ਸਦਾਰਾ ਸਵਈਆ, ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕਉ ਆਖਤਰੇ, ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕਰਾਨ, ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸਾਸਤਰ ਵੇਦ ਸਵੈ ਬਹੁ ਭੇਦ ਕਹੇ, ਹਮ ਏਕ ਨਾ ਜਾਣਿਓ, ਸਰੀਅਸ ਪਾਂ ਕਿਰਪਾ ਤੁਮਰੀ ਕਰ, ਮੈਂ ਨਾ ਕਿਉ ਸਭ ਤੋਹ ਬਖਾਨਿਓ, ਦੋਹਰਾ ਸਗਲ ਦੁਆਰ ਕੋ ਛਾੜ ਕਹਿ ਗਹੋ ਤੁਹਾਰੋ ਦੁਆਰ, ਬਾਹੀ ਗਹੀ

ਲਿਖਲਾ ਜਸ ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪਰਿਆ, ਸ਼ਬਦ ਗਾਵਣ ਆਈਆ। ਸਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ, ਹਰਨਾ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋਹ ਕਰੇ ਤੇਰਾ ਕਾਲ ਸਭ ਸਵਾਰਨਾ, ਸਭਨਾ ਗਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕੁਛ ਹੈ, ਜੇ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਨਾਮ ਜਿਨਕਾ ਮਨ ਵਸਿਆ, ਵਾਜੇ ਸਬਦ ਕਨੇਰੇ, ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ।

ਰਾਜਨ ਭੁੱਖਾ ਸਭ ਗਵਾਈਆ, ਕਰ ਸਾਂ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਭਜਾਈਆ, ਸਦਾ ਕਰਵਾਨ ਕੀਤਾ ਗੁਰੁ ਵਿਟੋ, ਜਿਸ ਦੀਆ ਇਹ ਵਡਿਆਈਆ, ਕਹ ਨਾਨਕ ਸੁਣੋ ਸੰਤੋ ਸਭ ਧਰੋ, ਪਿਆਰੋ ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤਿਤ ਜਨ ਕੋ ਸੇ ਨਾਮ ਹਰ ਕੈ ਲਾਗੇ, ਕਹ ਨਾਨਕ ਤਹ ਸੁਖੋ ਆ, ਤਿਤ ਕਰ ਅਨਹਦ ਵਾਜੇ, ਸਾਚੀ ਲੇਬਨ ਦੇਹ ਨਮਾਣੀ, ਦੇਹ ਨਮਾਣੀ ਲਿਵੇ ਵਾਜੋ, ਕਿਆ ਕਰੇ ਵੇਚਾਰੀਆ, ਤੁਦ ਬਾਦ ਸਮਰਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਏਸਨੋ ਹੋਰ ਥਾਉ ਨਾਹੀ, ਸਬਦ ਲਾਗ ਸਵਾਰੀਆ, ਕਹੇ ਨਾਨਕ ਲਿਵੇ ਵਾਜੋ, ਕਿਆ ਕਰੇ ਵੇਚਾਰੀਆ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ ਜਾਣਿਆ, ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਹਿ ਕੱਟੇ, ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਤਿਨਕਾ ਸਭ ਸੱਚੇ ਸਵਾਰਿਆ, ਕਹ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੁੱਲ ਫਿਰ ਦਹਿ ਦਸਿਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨਾ ਪਾਣਾ ਪਾਵੇ, ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆਵਹੋ ਸੰਤ ਪਿਆਰਿਓ, ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ, ਕਿ ਦੁਆਰੇ ਪਾਈਐ, ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਆ, ਪਾਈਐ ਹੁਕਮ ਮੰਨਿਓ ਗੁਰੂ ਕੇਰਾ, ਗਾਵਹ ਸੱਚੀ ਬਾਣੀ, ਕਹ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨੇ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਦਿਨ ਠਕੌਲੀ ਪਾਈਆ, ਕੁਰਬਾਨ ਕੀਤਾ ਤੁਸੇ ਵਿਟਣੋ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ ਮੂਲੇ, ਨਾ ਕੀਚ ਜਿਤ ਅੰਤ ਪੱਛੋਂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੇ ਤੇਰਾ, ਆਪਣਾ ਆਪ ਤੂੰ ਜਾਣੇ, ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਬਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ, ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਦ ਉਪਾਇ, ਇੱਕ ਵੇਖ ਪਾਸਣ ਆਇਆ, ਲੱਭ ਲੋ ਅਹੰਕਾਰ ਚੁਕਾ, ਸਤਿਗੁਰੂ ਭਲਾ ਪਾਇਆ, ਕਹ ਨਾਨਕ ਜਿਸ ਨੂੰ ਆਪ ਟੁੱਠਾ, ਤਿੰਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲੱਭ ਲੋ ਅਹੰਕਾਰ ਤਤ ਰਸਨਾ, ਬਹੁਤ ਨਾਹੀ ਬੋਲਣਾ, ਕੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹ ਨਾਨਕ ਚਾਲ ਭਗਤਾ ਜੁਗ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤੇ ਵਹਿ ਚੱਲੇ, ਜਿਨਾ ਮਾਰਗ ਪਾਵੇ ਕਰ ਕਿਰਪਾ, ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੇ ਤਵੇ ਚਲਾਵੇ, ਇਹੋ ਸੋਹਲਾ ਸਬਦੋ ਸੁਹਾਵਾ, ਸਬਦੋ ਸੁਹਾਵਾ ਸਦਾ ਸੋਹਲਾ, ਸਤਿਗੁਰੂ ਸੁਣਾਇਆ ਇਹੋ ਤਿਨਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕਟੰਬ ਸਹਿ ਸੋ ਪਵਿੱਤ ਸੰਗਤ ਸਵਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ,
ਨਹ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜਿਉ ਮਲੀਨ ਹੈ ਕਿਸ ਸੰਜਮ ਧੋਤਾ ਜਾਏ ਮਨ ਧੋਵੋ ਸਭ ਲਾਗੋ ਹਰਸੋ ਰਹੋ ਚਿਤ ਲਾਏ ਕਹ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਇਹ ਸਹਸਾ ਇਵ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਨ ਮਨੋਹ ਵਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰਹਿ ਜਿਉਂ ਵਿਤਾਲਿਆ ਕਹਿ ਨਾਨਕ ਜੇ ਸਤ ਅਜਿਆ ਕੂੜੇ ਲਾਗੇ ਤਿੰਨ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸਹਿ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸੇ ਗੁਰੂ ਸੇ ਤੀ ਸਨਮੁਖ ਹੋਵਾ ਹੋਵਾ ਤਾਂ ਸਨਮੁਖ ਸੇ ਕੋਈ ਜਿਉ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹ ਨਾਨਕ ਸੁਣ ਸੰਤ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੁਰਤੇ ਕੋਈ ਪੁੱਛ ਵੇਖਿਆ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਿਹਾ ਕਛੂ ਨਾ ਜਾਣੀ ਚਿੱਤ ਜਿਨਕਾ ਹਿਰਲਿਆ ਮਾਇਆ ਬੋਲਣ ਪੈ ਰਵਾਣੀ ਕਹਿ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿੱਤ ਜੜਾਓ ਸਬਦ ਰਤਨ ਜਿੱਤ ਮਨ ਲਾਗਾ ਇਹੋ ਹੋਆ ਸਮਾਓ ਸਭ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬਜਾਏ ਕਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰੂ ਵਜੋਂ ਤੱਤਾ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲਹਿ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਬਿਹਾਣੀ ਮਾਤਾ ਕੇ ਉਦਰ ਮੈਂ ਪ੍ਰਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਰ ਪਹੁੰਚਾਵੇ ਉਸਨੂੰ ਕਿਹੋ ਪਹਿ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਏ ਵਰਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਜਾਂਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ ਹਰ ਆਪ ਅਮੁੱਲ ਕਾ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਟੋਂ ਰਹੇ ਲੋਕ ਬਿਲਾਏ ਐਸਾ ਸਵਰਗੁਰ ਜੇ ਮਿਲੈ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸਦਾ ਜਿਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲ ਕੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤਿਗੁਰ ਤੇ ਰਾਹ ਜਾਣੀ ਹਰ ਹਰ ਨਿਤ ਜਪਿਓ ਜਿਹੋ ਲਾਹਾ ਖੱਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਬਨਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ
प्यास न जाए होत कित जिचर हरस पल न पाए हरस पाए पल पिए हरस पवन तृष्णा लागे आए एहो हरस करमी पाई सरग मल जस आए कह नानक होर अनरस ईसरे जा हर बसे मन आए हे शरीरा मेरा हर तुमे जोत रखी ता तुह जग में आया हर जोत रखी तुद विच ता तुह जग में आया हर आपे माता आपे पिता जिन जीव पाए जग दिखाया गुरप्रसादी बुझिया ता चलत हुआ चलत नजरी आया कह नानक श्रेष्ठ का मूल रचया जोत राखी ता तुह जग में आया मन चाओ प्या प्रभ आगम सुनया हर मंगल गाओ सखी ग्रह मंदिर बनया हर गाओ मंगल ने सखिये सोग दुख न व्यापे गुर चन लागे दिन सभागे आपना पिर जापे अनहत बाणी गुर शब्द जानी हर नाम हर रस भोगो कह नानक प्रभ आप मिलया कर्ण कर्ण जोग ए शरीरा मेरिया इस जग में आए कह क्या तुद कर्म कमाया के कर्म कमाया तुद शरीर के कर्म कमाया तो श्री आ जा तुम जग में आया जिन हर तेरा रचन रचया सो हर मन ना बसाया गुरप्रसादी हर मन वसया पूर्व लिखया पाया कह नानक एहो श्री प्रवान हुआ जिन सतगुरु स्यों चित लाया एह नेत्र मेरे हो हर तुम में जो तरी हर बिन अवर न देखो कोई हर बिन अवर न देखो कोई नदरी हर निहालिया एहो बे संसार तुम देख दे एहो हर का रूप है रूप नदरी आया गुरप्रसादी बुझया जा वेखा हर एक है हर बिन अवर न कोई कह नानक ए नेत्र अंध से सतगुर मला दिव दृष्ट होई ए सरवण मेरे हो सच सुनने नु पठाए सच सुनने नु पठाए शरीर लाए सुनो सत बाणी जे सुनी मन तन हरिया हुआ रसना रस सुहाणी सच अलख बनाणी ताकी गत कही न जाए कह नानक अमृत नाम सुनो पवित्र होवो सच सुनने नु पठाए हर जियो गुफा अंदर राख के वाजा पौन बजाया बजाया वाजा पौन नौ द्वारे प्रगट किए दसवां गुप्त रखाया गुरुद्वारे लाए पावनी एक न दसवां द्वार दिखाया तै नेक रूप नव नवनित तिसदा अंत न जाई पाया कह नानक हर प्यारे जियो गुफा अंदर राख के वाजा पौन बजाया एहो साचा सोहिला साचे कर गावो गावो ता सोहिला कर साचे जिथे सदा सच ते आवे सचो ते आवे है जहाँ तद भाव है गुरमुख जना बिजावे एहो सत सबना का खसम है जिस बख्शै सो जन पावे कह नानक सच सोहिला साचे कर गावे आनंद

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀ ਦਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਵਾਹੀ ਦੇਖਿਆਂ ਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਵ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੇ ਔਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦਸਮ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਗੁਰੂ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਰੀਬ ਨਿਵਾਜ ਸਤਿਗੁਰੂ ਜੀ ਆਪ ਜੀ ਨੇ ਰਹਿਮਤ ਕੀਤੀ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ੇ ਅੰਮ੍ਰਿਤ ਵੇਲੇ ਆਪ ਜੀਆਂ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਸਮੂਹ ਦਾਰਾਈ ਸੰਗਤ ਨੂੰ ਦਰਸ਼ਨ ਦੇ ਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਹੈ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਪਾਵਨ ਪਵਿੱਤਰ ਸੁੰਦਰ ਦਰਬਾਰ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤ ਨਿਮ ਬਾਣੀਆਂ ਕੇ ਪਾਠ ਆਪ ਜੀ ਕੇ ਦਸਰਿਆਂ ਪਾਸੋਂ ਕੀਤੇ ਗਏ ਸਤਿਗੁਰੂ ਜੀ ਆਪ ਜੀ ਕੀ ਅਗਾਧ ਬੋਧ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਬੇਅੰਤ ਸੂਖਸ਼ਮ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ ਸਤਿਗੁਰ ਜੀ ਰਹਿਮਤ ਕਰਨੀ ਬੇਅੰਤ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਪ੍ਰੇਮ ਸਹਿਤ ਭਰੀਆਂ ਹਨ ਭੇਟਾਵਾਂ ਚਰਨਾਂ ਵਿੱਚ ਅਰਪਣ ਕੀਤੀਆਂ ਹਨ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਸੇਵਾਵਾਂ ਭੇਜੀਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਆਪ ਜੀ ਨੇ ਥਾਂਏ ਪਾਉਣੀਆਂ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਰਹਿਮਤ ਕਰਨੀ ਆਪ ਜੀ ਦੇ ਦਸਰਿਆਂ ਦੇ ਸਿਰ ਤੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਭਾਵਨਾ ਪ੍ਰੀਤ ਸ਼ਰਧਾ ਸਹਿਤਾਰ ਕਰਦੀ ਸੇਵਾ ਦੇ ਯੋਗ ਕਰ ਲੈਣਾ ਸਤਿਗੁਰੂ ਜੀ ਇਸ ਵਕਤ ਆਪ ਜੀ ਕੇ ਹਜ਼ੂਰ ਦੀਵਾਨਾਂ ਦੀ ਸੰਪੂਰਨ ਧਨ ਮੁੱਖ ਰੱਖਦਿਆਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਸੱਜ ਕੇ ਹਾਜ਼ਰ ਹਨ ਜੀ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਕਿਰਪਾ ਕਰੋ ਦਰ ਆਈ ਸਮੂਹ ਸੰਗਤ ਦੀ ਗਰੀਬ ਨਿਵਾਜੀ ਕਰਦੇ ਹੋਏ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ ਜੀ
ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਿੱਖ ਪੜਦੇ ਸੁਣਦੇ ਸਰਬੱਤ ਲਾਹੇਵੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਬ ਲੋ ਨਹੀਂ ਭਾਗ ਲੀਲਾਰ ਉਦੈ, ਤਬ ਲੋ ਭ੍ਰਮਤੇ ਫਿਰਤੇ ਬਹੁਤਾਯੂ। ਕਲ ਘੂਰ ਸਮੁੰਦਰ ਮੈਂ

ਵਾਹਿਗੁਰੂ ਜੀ ਕੀ ਫਤਿਹ। ਜੈਤ ਸ਼ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਮਾਂਝਾ। ਤਿਨ ਸੁਣੀ ਦੇਹੇ ਫਿਰਹਿ ਬਿਨ ਨਾਵੈ, ਕੋਈ ਖੱਪ ਖੱਪ ਮੂਏ ਕਰਾਂਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਨੇਮ ਸਹਿਤ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ। ਗੁਰਦੇਵ ਜੀ ਨੇ ਕਿਰਪਾ ਕੀਤੀ ਹੈ, ਅੱਜ ਦੇ ਪਾਵਨ ਪਵਿੱਤਰ ਦੀਵਾਨਾਂ ਵਿੱਚ ਆਪ ਜੀਆਂ ਨੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਪਾਠ ਅਰਦਾਸ ਉਪਰੰਤ ਹੁਕਮਨਾਮਾ ਸਾਹਿਬ ਸਰਵਨ ਕੀਤਾ ਹੈ। ਜੈਤ ਸ਼੍ਰੀ ਰਾਗੰਦਰ ਚੌਥੇ ਗੁਰਦੇਵ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਪਰਮੇਸ਼ੁਰ ਜੀਉ ਕੇ ਨਾਮ ਦੀ ਵਡਿਆਈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਹੀਣਾ ਮਨੁੱਖ ਜਿਹੜਾ ਹੈ, ਉਹਦਾ ਆਉਣਾ ਸੰਸਾਰ ਅੰਦਰ ਕੋਈ ਬਹੁਤਾ ਲਾਹੇਵੰਦ ਨਹੀਂ ਹੁੰਦਾ। ਉਹ ਸੰਸਾਰ ਜਗਤ ਅੰਦਰ ਨਾਮ ਤੋਂ ਹੀਣਾ, ਨਾਮ ਤੋਂ ਟੁੱਟ ਕੇ ਦੁੱਖ ਦੇ ਨਾਲ ਖੱਪ ਖੱਪ ਕੇ ਮਰਦਾ ਹੈ, ਕਰੁੱਝਦਾ ਹੈ, ਦੁਖਿਆਰ ਹੁੰਦਾ ਹੈ। ਇਸ ਕਰਕੇ ਜਿਨ੍ਹਾਂ ਦੇ ਪਾਸ ਗੁਰੂ ਹੈ, ਗੁਰੂ ਉਹ ਗੁਪਤ ਨਾਮ ਪ੍ਰਗਟ ਕਰ ਦਿੰਦਾ ਹਿਰਦੇ ਅੰਦਰ। ਗੁਰੂ ਕਿਰਪਾ ਸਦਕਾ ਨਾਮ ਦੇ ਨਾਲ ਪਰਮੇਸ਼ਵਰ ਦੇ ਨਾਲ ਪ੍ਰੀਤੀ ਬਣਦੀ ਹੈ। ਇਸ ਕਰਕੇ ਹੇ ਮੇਰੇ ਮਨਾ, ਹੇ ਭਾਈ, ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਜਾ। ਇਹ ਉਪਦੇਸ਼ ਗੁਰਦੇਵ ਜੀ ਨੇ ਦਿੱਤਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਗਰਮ ਕਰੋ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ 18 ਤਰੀਕ ਨੂੰ ਸਾਹਿਬ ਸਤਿਗੁਰੂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹਾਦਤ ਦਿਵਸ ਹੈ। ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ, ਗੁਰੂ ਘਰ ਅੰਦਰ ਦਰਬਾਰ ਸਜਣਗੇ। ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ ਹੁਣ ਅੰਮ੍ਰਿਤ ਬਾਣੀ ਦਾ ਕੀਰਤਨ ਆਸਾ ਕੀ ਵਾਰ ਦੇ ਕੀਰਤਨ ਨਾਲ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦਾ ਜਥਾ ਆਪ ਜੀ ਨੂੰ ਜੋੜੇਗਾ ਜੀ। ਪਿਆਰ ਸਹਿਤ ਅੰਮ੍ਰਿਤ ਬਾਣੀ ਦੇ ਕੀਰਤਨ ਨੂੰ ਸਰਵਣ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹਜ਼ੂਰ ਵੇਖ ਵਿੜਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਪਾਵ ਮਹਲਾ ਪਹਿਲਾ।

ਮਾੜੀ ਨਜ਼ਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਇਹੋ ਜਿਹੀ ਉਹ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੀਵਨ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

ਨਾ ਜਾਈਏ। ਜੀ ਆਪਣੇ ਸਭ ਤਿਸਦਾ ਦੇਖਾਂ ਜਾਇਆ ਗਵਾਈਏ। ਜੇ ਲੋੜੈ ਚੰਗਾ ਆਪਣਾ ਕਰਪਨੋ ਨੀ ਸਦਾਈਏ। ਜੇ ਜਰਵਾਣਾ ਪਰ ਹਰੇ ਜਰਵੇਸ਼ ਕਰਿੰਦੀ ਆਈਏ। ਕੋ ਰਹਿ ਨਾ ਭਰੀਏ ਪਾਈਏ, ਕੋ ਰਹਿ ਨਾ ਭਰੀਏ।

ਬੜੀ ਸੱਚਾ ਸਾਹਿਬ ਏਕ ਤੁਝ ਨੇ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੇ ਸੱਚ ਤੰਤਰੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹਿ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ।

ਪੌੜੀ ਭਗਤ ਤੇਰੇ ਅਮਰ ਭਾਵ ਦੇ ਦਰਸੋਨ ਕੀਰਤ ਗਾਮ ਦੇ ਨਾਨਕ ਕਰਮਾ ਬਾਹਰੇ ਦਰ ਧੋ ਨ ਲਹਿਨੀ ਧਾਮ ਦੇ ਇੱਕ ਮੂਲ ਨਾ ਬੁੱਝਣੇ ਆਪਣਾ ਨ ਹੁੰਦਾ ਆਪ ਗਣਾਏ ਦੇ ਹੁਣ ਢਾਡੀ ਕਾਨੀ ਚ

ਛੱਡੀ ਹੈ, ਹੋਏ ਇੱਕ ਮਨ ਅਲਖ ਧਿਆਈ ਹੈ, ਫਲ ਤੇ ਵੇਹੋ ਪਾਈ ਹੈ, ਜਿਵੇਂ ਹੀ ਕਾਰ ਕਮਾਈ ਹੈ, ਜੇ ਹੋ ਵੈ ਪੁਰਬ ਲਿਖਿਆ ਤਾਂ ਧੂੜ ਤਨਾ ਦੀ ਪਾਈ ਹੈ, ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ

ਕਰਸਾ ਲਾਹੀ ਹੈ ਜਿਸ ਵਿਚ ਵੱਡੀਆਂ ਵਡਿਆਈਆਂ ਸਹਿਮੇਲੇ ਤਾਂ ਨਦਰੀ ਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿਚੋਂ ਮਾਰ ਕੱਢੀਆਂ ਬਰਿਆਈਆਂ ਸਹਿਤ ਉੱਠੈ ਨੌ ਨਿਧ ਪਾਈਆਂ ਸਹਿਤ ਉੱਠੈ ਨੌ ਨਿਧ ਪਾਈਆਂ।

ਸਤਿਗੁਰ ਮਹਾਰਾਜ ਕਿਰਪਾ ਕਰਨ ਆਪ ਬਿਆਨ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਪਿਟਾਂ ਅਰਪਣ ਕੀਤੀਆਂ ਸਤਿਗੁਰ ਜੀ ਸਭਨਾਂ ਦੀ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਜੀ ਜੋ ਲਾਈਵ ਸਰਵਣ ਕਰ ਰਹੀਆਂ ਸੰਗਤਾਂ ਤਿੰਨਾਂ ਦੀ ਮਾਰ ਹਾਜ਼ਰ ਤੇ ਪ੍ਰਵਾਨ ਕਰਨ ਆਓ ਦਸਵੇਂ ਪਾਸੋਂ ਕੀਰਤਨ ਕਰਦੇ ਆ ਬਾਣੀ ਪੜ੍ਹਦੇ ਹੋਈਆਂ ਫੁੱਲਾਂ ਦੀ ਖੇਮਾ ਸਤਿਗੁਰ ਕੀ ਦਸੋ ਜੀ ਬਖਸ਼ ਕਰਨ ਆਓ ਸਮਾਂ ਹੋਇਆ ਕਥਾ ਦਾ ਅੰਮ੍ਰਿਤ ਵੇਲੇ

ਸਤਨਾਮ ਸ੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਫਿਰ ਤਾਂ

ਬੇਨਤੀ ਆਪਣੀ ਭਗਤੀ ਲਾਏ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ

ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾਰ ਹਰ ਕੀਰਤ ਕਲ ਯੁਗ ਪਦੀ ਉੱਤਮ ਹਰ ਪਾਈਐ ਸਤਿਗੁਰ ਮਾਝਾ ਹੋ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲਵਕ ਗਏ ਗਵਾਂਜਾ ਸਤਿਗੁਰ ਸਾਹ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਪਾਰੇ

ਪਰਮ ਸਨਮਾਨ ਯੋਗ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਤਾਬਿਆ ਹਜ਼ੂਰ ਅੰਦਰ ਸਭਾਏ ਮਾਨ ਗੁਰੂ ਸਵਾਰੀ ਸਾਧ ਸੰਗਤ ਜੀ ਹੋ ਕਰੋ ਮਨ ਮਿਰਤੀਆਂ ਕਾਗਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਵਰਤ ਰਹੀ ਹੈ। ਕੁਝ ਪਲ ਗੁਰੂ ਗੋਦੀ ਅੰਦਰ ਸਭਾਏਮਨ ਹੋਣ ਦਾ ਸੁਭਾਗ ਬਖਸ਼ਿਸ਼ ਹੋਇਆ ਹੈ। ਵਡਭਾਗੇ ਜੀੜਿਆਂ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦੇ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਉਪਰੰਤ ਰੋਜ਼ਾਨਾ ਦੀ ਤਰ੍ਹਾਂ ਗੁਰੂ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਜੋ ਹੁਕਮਨਾਮਾ ਸਿੱਖ ਸੰਗਤਾਂ ਦੇ ਨਾਮ ਅੰਮ੍ਰਿਤ ਵੇਲੇ ਜਾਰੀ ਕੀਤਾ ਹੈ, ਉਸਦੀ ਵਿਚਾਰ ਰੋਜ਼ਾਨਾ ਦੀ ਤਰ੍ਹਾਂ ਆਪ ਜੀ ਦੇ ਸਨਮੁੱਖ ਕਰਨ ਦਾ ਯਤਨ ਕਰਾਂਗੇ। ਇਸ ਮਹਾਨ ਖਜ਼ਾਨੇ ਵਿੱਚੋਂ ਅੱਜ ਦਾ ਜੋ ਪਾਵਨ ਸ਼ਬਦ ਮੇਰੇ ਮਾਲਕ ਨੇ ਉਪਦੇਸ਼ ਦੇ ਤੌਰ ਤੇ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਸ਼ਬਦ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਰਾਗ ਜੈਸਰੀ ਤੇ ਅੰਗ ਹੈ 697 ਅਤੇ 98। ਸਤਿਗੁਰੂ ਜੀ ਨੇ ਹਰ ਸ਼ਬਦ ਦੀ ਤਰ੍ਹਾਂ ਅੱਜ ਦੇ ਸ਼ਬਦ ਦੇ ਵਿੱਚ ਵੀ ਨਿਰੰਕਾਰ ਦੇ ਨਾਮ ਨਾਲ ਸਾਂਝ ਪਾਉਣ ਦੀ ਬਖਸ਼ਿਸ਼ ਕੀਤੀ ਹੈ, ਉਪਦੇਸ਼ ਦਿੱਤਾ ਹੈ ਤੇ ਨਾਲ ਹੀ ਸਮਝਾਉਣਾ ਕੀਤਾ ਹੈ ਕਿ ਉਹ ਨਿਰੰਕਾਰ ਹਿਰਦੇ ਅੰਦਰ ਹੀ ਵਸਦਾ ਹੈ। ਨਾਮ ਤੋਂ ਬਿਨਾਂ ਜਿਹੜੇ ਜੀਵ ਨੇ ਉਹਨਾਂ ਦਾ ਜੀਵਨ ਅਸਫਲਾ ਹੈ, ਨਿਰਫਲ ਹੈ। ਅਜਿਹੇ ਪਾਵਨ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਾਨੂੰ ਸਮਝਾਉਣਾ ਕੀਤਾ। ਰਹਾਉ ਦਾ ਬੰਦ ਮੇਰੇ ਮਾਲਕ ਜੀ ਨੇ, ਜਿਹਦੇ ਵਿੱਚ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ, ਉਹ ਸਾਡੇ ਸਨਮੁਖ ਇਸ ਢੰਗ ਨਾਲ ਪੇਸ਼ ਕੀਤਾ ਹੈ। ਕਹਿਣ ਲੱਗੇ, ਮੇਰੇ ਮਨ ਜਪ ਰਾਮ ਨਾਮ ਹਰ ਮਾਜਾ। ਆਪਣੇ ਮਨ ਨੂੰ ਸੰਬੋਧਨ ਕੀਤਾ ਗਿਆ, ਕਿਉਂਕਿ ਜੋ ਕੁਛ ਕੀਆ ਸੋ ਮਨ ਕੀਆ। ਅਸੀਂ ਜੋ ਕੁਝ ਵੀ ਕਰਦੇ ਹਾਂ ਨਾ, ਉਹ ਮਨ ਦੇ ਆਖੇ ਲੱਗ ਕੇ ਕਰਦੇ ਹਾਂ। ਮਨ ਸਾਡੇ ਸਰੀਰ ਦਾ ਡਰਾਈਵਰ ਹੈ, ਇਸ ਲਈ ਮਨ ਨੂੰ ਸਮਝਾਉਣਾ ਪੈਂਦਾ। ਗੁਰਮੁਖ ਸੱਚੇ ਪਾਤਸ਼ਾਹ ਸਾਰਾ ਜ਼ੋਰ ਇਸ ਮਨ ਤੇ ਹੀ ਹੈ। ਮਨ ਵਿੱਚ ਕੂੜ ਕਬਾੜ ਵੀ ਭਰਿਆ ਜਾ ਸਕਦਾ ਹੈ, ਮਨ ਵਿੱਚ ਗੁਰੂ ਕਾ ਸ਼ਬਦ ਵੀ ਭਰਿਆ ਜਾ ਸਕਦਾ ਹੈ। ਬਸ ਇਹੀ ਇੱਕ ਸੁਚੱਜਾ ਢੰਗ ਮਾਲਕ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ। ਜਦੋਂ ਸੰਬੋਧਨ ਕਰੋ ਆਪਣੇ ਆਪ ਨੂੰ ਕਰੋ, ਆਪਣੇ ਮਨ ਨੂੰ ਸੰਬੋਧਨ ਕਰਕੇ ਇਹ ਮਨਾ ਮੇਰਿਆ, ਇਉਂ ਕਹਿ ਲਓ ਆਪਣਾ ਮਨ ਵੱਖਰਾ ਤੇ ਮੈਂ ਵੱਖਰਾ ਹਾਂ, ਤਾਂ ਹੀ ਤੇ ਉਹਨੂੰ ਆਵਾਜ਼ ਦਿੱਤੀ ਜਾ ਰਹੀ ਹੈ। ਤੇ ਮਨ ਹੈ ਵਿਚਾਰਾਂ ਦਾ ਸੰਗ੍ਰਹਿ, ਇਹ ਫਿਜ਼ੀਕਲ ਕੋਈ ਚੀਜ਼ ਨਹੀਂ ਹੈ ਬਲਕਿ ਸੂਖਮ ਹੈ। ਜੇ ਮੋਬਾਈਲ ਵਿੱਚ ਕੁਝ ਪੁਰਜੇ ਸੂਖਮ ਹੁੰਦੇ ਨੇ, ਇਸੇ ਤਰ੍ਹਾਂ ਇੱਥੇ ਸਿਸਟਮ ਨਿਰੰਕਾਰ ਨੇ ਪੈਦਾ ਕੀਤਾ ਤੇ ਉਹ ਵਿਚਾਰਾਂ ਦਾ ਸੰਗ੍ਰਹਿ ਜੋ ਬਚਪਨ ਤੋਂ ਲੈ ਕਰਕੇ ਇਹਦੇ ਵਿੱਚ ਵਿਚਾਰ ਪੈਂਦੇ ਜਾਂਦੇ ਨੇ, ਪੈਣ ਦੇ ਕਈ ਤਰੀਕੇ ਨੇ, ਕੰਨਾਂ ਰਾਹੀਂ ਵੀ ਪੈਂਦੇ ਨੇ, ਅੱਖਾਂ ਰਾਹੀਂ ਵੇਖ ਕੇ ਵੀ ਪੈਂਦੇ ਨੇ, ਬੋਲਾਂ ਰਾਹੀਂ ਪੈਂਦੇ ਨੇ,
ਪੜ੍ਹ ਕੇ ਵੀ ਅੰਦਰ ਕੁਝ ਨਾ ਕੁਝ ਦੀ ਵੜਦਾ ਜਾਂਦਾ ਹੈ ਤੇ ਇੱਕ ਸਮੂਹ ਬਣ ਜਾਂਦਾ ਵਿਚਾਰਾਂ ਦਾ। ਉਹਨਾਂ ਵਿਚਾਰਾਂ ਵਿੱਚੋਂ ਫਿਰ ਕਰਮ ਜਨਮ ਲੈਂਦਾ ਹੈ। ਪਹਿਲਾਂ ਸੂਖਮ ਹੁੰਦਾ ਹੈ, ਮਨ ਵਿੱਚ ਖਿਆਲ ਆਉਂਦਾ, ਸੂਖਮ ਖਿਆਲ ਆਉਂਦਾ ਕਿ ਮੈਂ ਇਵੇਂ ਇਵੇਂ ਆਪਣਾ ਘਰ ਬਣਾਉਣਾ ਹੈ। ਉਹਦਾ ਨਕਸ਼ਾ ਵੀ ਮਨ ਵਿੱਚ ਸੂਖਮ ਤੌਰ 'ਤੇ ਆਉਂਦਾ। ਜਦੋਂ ਸੂਖਮ ਵਿਚਾਰ ਨੂੰ ਕਰਮ ਵਿੱਚ ਬਦਲਦੇ ਹਾਂ, ਫਿਰ ਇੱਟਾਂ ਵੀ ਆ ਜਾਂਦੀਆਂ, ਫਿਰ ਸੀਮੈਂਟ ਵੀ ਆ ਜਾਂਦਾ, ਮਿਸਤਰੀ ਨੂੰ ਕਿਹਾ ਜਾਂਦਾ, ਫਿਰ ਸਾਰੇ ਪਾਸੇ ਲੇਬਰ ਦਾ ਪ੍ਰਬੰਧ ਹੋ ਜਾਂਦਾ ਅਤੇ ਕੋਠੀ ਉਸਰ ਵੀ ਜਾਂਦੀ, ਉਹ ਦਿਸਣ ਲੱਗ ਜਾਂਦੀ ਜੋ ਸਥੌਲ ਹੁੰਦੀ ਹੈ। ਪ੍ਰਗਟ ਮਨ ਵਿੱਚੋਂ ਹੋਇਆ, ਵਿਚਾਰ ਵਿੱਚੋਂ ਨਿਕਲੀ ਹੈ। ਚੰਗੇ ਕਰਮ ਵੀ ਵਿਚਾਰ ਵਿੱਚੋਂ ਨਿਕਲਦੇ ਨੇ, ਮੰਦੇ ਕਰਮ ਵਿਚਾਰ ਵਿੱਚੋਂ ਨਿਕਲਦੇ ਨੇ। ਤੁਰੇ ਜਾਂਦਿਆਂ ਕਿਸੇ ਦੀ ਕੋਈ ਚੀਜ਼ ਡਿੱਗ ਪਈ, ਪਤਾ ਫਲਾਣੇ ਦੀ ਡਿੱਗੀ ਹੈ ਤੇ ਇਨਸਾਨ ਚੁੱਕ ਲੈਂਦਾ, ਇੱਕ ਮਨ ਕਹਿੰਦਾ ਵੀ ਇਹਨੂੰ ਤੂੰ ਪਾ ਲਾ ਜੇਬ ਵਿੱਚ, ਕਿਹੜਾ ਕਿਸੇ ਨੇ ਵੇਖਿਆ। ਇੱਕ ਆਵਾਜ਼ ਅੰਦਰੋਂ ਦੂਜੀ ਆਉਂਦੀ ਹੈ, ਨਹੀਂ ਭਈ ਉਹ ਫਲਾਣੇ ਦਾ ਡਿੱਗਿਆ, ਜਾ ਕੇ ਫੜਾ ਦੇ, ਜਿਹਦੀ ਚੀਜ਼ ਡਿੱਗੀ ਉਹਨੂੰ ਫੜਾ। ਹੁਣ ਉੱਥੇ ਧਰਮ ਦੀ ਕਸਵੱਟੀ 'ਤੇ ਜੇ ਲੱਗ ਗਿਆ ਤਾਂ ਫਿਰ ਤਾਂ ਜਿਹਦੀ ਚੀਜ਼ ਉਹਨੂੰ ਪਹੁੰਚਾ ਦੇਗਾ। ਜੇ ਧਰਮ ਦੀ ਕਸਵੱਟੀ 'ਤੇ ਨਹੀਂ ਲੱਗਾ, ਗੁਰਮੁਖ ਨਹੀਂ ਮਨਮੁਖ ਹੈ ਅਤੇ ਮਨ ਨੇ ਆਪਣਾ ਪਾ ਲਾ ਜੇਬ 'ਚ, ਕੋਈ ਵੇਖਣ ਵਾਲਾ ਨਹੀਂ। ਗੁਰਮੁਖ ਨੂੰ ਇਸ ਬਾਤ ਦੀ ਸਮਝ ਹੈ ਕਿ ਨਿਰੰਕਾਰ ਵੇਖੋ, ਹੋਰ ਕੋਈ ਨਹੀਂ ਵੇਖਦਾ, ਨਿਰੰਕਾਰ ਤਾਂ ਵੇਖਦਾ ਹੀ ਹੈ ਨਾ। ਇਸ ਲਈ ਉਹ ਬੁਰੇ ਕੰਮ ਵੱਲੋਂ ਉਹਦਾ ਹੱਥ ਰੁਕ ਜਾਂਦਾ ਹੈ। ਇਹ ਆਵਾਜ਼ ਅੰਦਰੋਂ ਹਰ ਇੱਕ ਨੂੰ ਆਉਂਦੀ ਹੈ। ਹਾਂ, ਸਹੀਜੇ ਸਹੀਜੇ ਮਨ ਐਸਾ ਹੋ ਜਾਂਦਾ ਹੈ ਕਿ ਅਣਸੁਣੀ ਕਰਨੀ ਸ਼ੁਰੂ ਕਰ ਦਿੰਦਾ ਹੈ। ਆਉਂਦੀ ਆਵਾਜ਼ ਨੂੰ ਕੋਈ ਸੁਣਦਾ, ਸੱਚ ਦੀ ਨੂੰ ਕੋਈ ਨਹੀਂ ਸੁਣਦਾ। ਸੁਣਨ ਵਾਲਾ ਗਿਆਨਵਾਨ ਹੋ ਜਾਂਦਾ, ਨਾ ਸੁਣਨ ਵਾਲਾ ਗਿਆਨੀ ਹੁੰਦਾ। ਬਸ ਇੰਨਾ ਕੀ ਬਾਤ ਹੈ, ਮਨ ਦਾ ਸਾਰਾ ਖੇਡ ਹੈ। ਇਸੇ ਲਈ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਵੀ ਸਮਝਾਉਣਾ ਕਰਦੇ ਨੇ, ਆਪਣੇ ਮਨ ਨਾਲ ਬਾਤ ਕਰੀਏ। ਕਹਿਣ ਲੱਗੇ, ਮੇਰੇ ਮਨ ਜਪ ਰਾਮ ਨਾਮ, ਨਿਰੰਕਾਰ ਦਾ ਰਾਮ ਦਾ ਨਾਮ ਜਪ। ਨਾਮ ਨੂੰ ਜਪਣਾ, ਨਿਰੰਕਾਰ ਦੇ ਹੁਕਮ ਨੂੰ ਪਛਾਣਨਾ, ਉਹਦੀ ਰਜ਼ਾ ਰਹਿਮਤ ਨੂੰ ਪਛਾਣ ਕੇ ਉਹਦੇ ਅਨੁਸਾਰੀ ਹੋ ਜਾਣਾ। ਜਿਹੜਾ ਐਸਾ ਹੋ ਜਾਂਦਾ ਉਹ ਸਚਿਆਰ ਬਣ ਜਾਂਦਾ ਹੈ। ਸਚਿਆਰ ਜਿਹਦੇ 'ਚ ਕੂੜ ਨਾਂ ਦੀ ਕੋਈ ਚੀਜ਼ ਨਹੀਂ, ਕੋਈ ਗੱਲ ਨਹੀਂ, ਕੋਈ ਵਿਚਾਰ ਨਹੀਂ। ਮੇਰੇ ਮਨ ਜਪ ਰਾਮ ਨਾਮ ਹਰ ਮਾਜਾ। ਕਿਹੜਾ ਨਿਰੰਕਾਰ ਜਿਹੜਾ ਸਾਡੇ ਹਿਰਦੇ ਅੰਦਰ ਅੰਦਰ ਹੀ ਹੈ, ਬਾਹਰ ਨਹੀਂ ਹੈ। ਘੱਟ ਘੱਟ ਮੈਂ ਹਰਜੂ ਵਸੈ, ਹਰਜੂ ਹਰ ਘੱਟ ਅੰਦਰ ਹਰ ਹਿਰਦੇ ਅੰਦਰ ਵਸਦਾ। ਸੰਤਨ ਕਹਿਓ ਪੁਕਾਰ, ਜਿਨ੍ਹਾਂ ਲੋਕਾਂ ਨੇ ਇਹਨੂੰ ਮਹਿਸੂਸ ਕੀਤਾ ਹੈ ਨਾ, ਉਹਨਾਂ ਲੱਭ ਲਿਆ ਹੈ, ਜਿਨ੍ਹਾਂ ਨੇ ਟੋਹ ਲਿਆ, ਜਿਨ੍ਹਾਂ ਵੇਖ ਲਿਆ, ਅੰਦਰ ਮਹਿਸੂਸ ਕਰ ਲਿਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਦਾ ਨਾਮ ਸਿਮਰਨ ਕਰੋ ਜੋ ਹਿਰਦੇ ਅੰਦਰ ਹੀ ਹੈ, ਦੂਰ ਨਹੀਂ। ਹਿਰਦੇ ਦੀ ਸੇਜਾ 'ਤੇ ਬੈਠਾ ਹੋਇਆ ਅਸੀਂ ਬਿਨ ਵੇਖੇ ਦੂਰ ਆਇਓ ਵਾਲੀ ਅਵਸਥਾ ਹੈ, ਵੇਖਦੇ ਨਹੀਂ ਅਤੇ ਕੰਧ ਪਾਰ ਪਰਦੇਸ ਹੀ ਹੁੰਦਾ ਜੇ ਨਾ ਵੇਖੀਏ ਤਾਂ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ। ਕਹਿਣ ਲੱਗੇ, ਸਨਿਰੰਕਾਰ ਕਿਰਪਾਲੂ ਦਾਤੇ ਨੇ ਕਿਰਪਾ ਇਹ ਧਾਰ ਦਿੱਤੀ, ਰਹਿਮਤ ਇਹ ਕਰ ਦਿੱਤੀ ਮੇਰੇ 'ਤੇ। ਗੁਰ ਗਿਆਨ ਦਿਓ ਮਨ ਸਮਝਾ, ਸਾਨੂੰ ਗਿਆਨ ਰੂਪੀ ਗੁਰੂ ਦਾ ਮੇਲ ਕਰਾਇਆ ਹੈ, ਜਿਹਦੇ ਨਾਲ ਮਨ ਸਮਝ ਗਿਆ ਹੈ। ਮਨ ਨੂੰ ਸਮਝਣ ਲਈ ਗੁਰੂ ਦਾ ਗਿਆਨ ਚਾਹੀਦਾ, ਮਨ ਸਮਝਾਉਣ ਕਾਰਨ ਕਸ਼ੂ ਕਪੜੀਏ ਗਿਆਨ। ਜਿੱਥੇ ਗਿਆਨ ਹੈ ਉੱਥੇ ਹੀ ਧਰਮ ਹੈ, ਗਿਆਨ ਬਿਨਾਂ ਧਰਮ ਨਹੀਂ। ਜਹਾਂ ਗਿਆਨ ਤਹਿ ਧਰਮ ਹੈ, ਉੱਥੇ ਹੀ ਧਰਮ ਹੈ। ਬਸ ਇਹ ਗਿਆਨ ਹੀ ਗੁਰੂ ਕੋਲੋਂ ਲੈਣਾ ਹੈ, ਮਾਂ ਬਾਪ ਕੋਲੋਂ ਲੈਣਾ ਹੈ, ਕਿਸੇ ਦਾਨੇ ਪੁਰਸ਼ ਕੋਲੋਂ ਲੈਣਾ ਹੈ। ਜਿਉਂ ਜਿਉਂ ਗਿਆਨਵਾਨ ਹੁੰਦੇ ਗਏ, ਅਗਿਆਨਤਾ ਖਤਮ ਹੁੰਦੀ ਗਈ, ਗੁਣਾਂ ਸਾਡੇ ਹਿਰਦੇ 'ਚ ਨਿਵਾਸ ਹੁੰਦਾ ਗਿਆ, ਅਵਗੁਣਾਂ ਦਾ ਨਾਸ ਹੁੰਦਾ ਗਿਆ, ਬਸ ਇਹੀ ਖੇਡ ਹੈ ਸਾਡੇ ਨਾਲ ਵਾਪਰਦੀ ਪਈ। ਇੱਥੇ ਸੱਚੇ ਪਾਤਸ਼ਾਹ ਸ਼ੁਕਰਾਨਾ ਕਰਦੇ ਨੇ ਕਿ ਇਹ ਮੇਰੇ ਮਾਲਕ, ਤੇਰੀ ਰਹਿਮਤ ਨਾਲ ਮੈਨੂੰ ਤੂੰ ਗਿਆਨ ਦੇ ਦਿੱਤਾ ਹੈ, ਗੁਰੂ ਰੂਪੀ ਗਿਆਨ।
ਇਹ ਨੇਤਰਾਂ ਮੇਰੀਆਂ ਵਿੱਚ ਐਸਾ ਸੁਰਮਾ ਪਿਆ ਗਿਆਨ ਦਾ ਕਿ ਸਾਰਾ ਝੌਲਾ ਖਤਮ ਹੋ ਗਿਆ, ਸਾਰੇ ਭਰਮ ਭੁਲੇਖੇ ਨਿਕਲ ਗਏ, ਸਾਰੇ ਅੰਧੇਰ ਨਿਕਲ ਗਿਆ। ਜਿਹੜਾ ਜਾਲਾ ਜੰਮਿਆ ਸੀ ਅੱਖਾਂ 'ਤੇ ਨਾ, ਨਿਰੰਕਾਰ ਨਹੀਂ ਸੀ ਦਿਸਦਾ, ਹੁਣ ਦਿਸਣ ਲੱਗ ਪਿਆ। ਅਤੇ ਕਿਰਪਾ ਕੀਤੀ ਕਿਰਪਾਲੂ ਪ੍ਰਭੂ ਨੇ, ਨਿਰੰਕਾਰ ਦਾ ਨਾਂ ਕਿਰਪਾਲੂ ਵੀ ਕਿਹਾ ਗਿਆ, ਜਿਨ੍ਹਾਂ ਨੇ ਮਹਿਸੂਸ ਕੀਤਾ ਵੀ ਉਹ ਕਿਰਪਾ ਕਰਦਾ ਹੈ ਸਾਡੇ 'ਤੇ। ਹੁਣ ਸਤਿਗੁਰ ਸੱਚੇ ਪਾਤਸ਼ਾਹ ਪ੍ਰਭ ਸ਼ੁਰੂਆਤੀ ਦੀ ਪੰਕਤੀ ਵਿੱਚ ਫਿਰ ਅਗਲਾ ਜ਼ਿਕਰ ਕਰਦੇ ਨੇ, ਹੈ ਤੇ ਨਾਮ ਦੀ ਬਾਤ। ਕਹਿਣ ਲੱਗੇ ਜਿਨ ਹਰ ਹਿਰਦੇ ਨਾਮ ਨਾ ਵਸੇ ਹੋ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਨਿਰੰਕਾਰ ਦਾ ਵਾਸਾ ਨਹੀਂ ਕੀਤਾ, ਨਾਮ ਸਿਮਰਨ ਨਹੀਂ ਕੀਤਾ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਨਾਂ ਦੀ ਕੋਈ ਸ਼ੈ ਨਹੀਂ। ਮੈਂ ਰੋਜ਼ ਇਹ ਬਾਤ ਦਾ ਜ਼ਿਕਰ ਕੀਤਾ, ਨਾਨਕ ਕੇ ਘਰ ਕੇਵਲ ਨਾਮ, ਗੁਰੂ ਨਾਨਕ ਦੇ ਦਰ ਤੇ ਕੇਵਲ ਨਾਮ ਦੀ ਬਾਤ ਹੈ। ਨਾਮ ਦੀ ਫਿਰ ਵਿਆਖਿਆ ਉਹੀ ਹੈ ਕਿ ਨਾਮ ਹੈ ਨਿਰੰਕਾਰ ਦੇ ਨਿਯਮ ਨੂੰ ਸਮਝ ਕੇ ਉਹਦੇ ਮੁਤਾਬਕ ਚੱਲਣਾ। ਜਿੰਨੀ ਕਾਇਨਾਤ, ਕਿਉਂਕਿ ਸਾਰੇ ਵਿੱਚ ਵਸਦਾ ਪਿਆ, ਜੇਤਾ ਕੀਤਾ ਤੇਤਾ ਨਾਂ ਵਾਲੀ ਬਾਤ, ਤੇ ਨਾਂ ਜਪਣਾ ਇਸ ਲਈ ਹੈ ਕਿ ਗੁਣ ਸਾਡੇ ਵਿੱਚ ਆ ਜਾਣ, ਅਵਗੁਣ ਖਤਮ ਹੋ ਜਾਣ। ਇਹੀ ਖੇਡ ਹੈ ਘੜੀ ਮੁੜੀ ਦੀ। ਹਰ ਸ਼ਬਦ ਵਿੱਚ ਮਾਲ ਘੜੀ ਮੁੜੀ ਕਹਿੰਦਾ, ਘੜੀ ਮੁੜੀ ਨਾ ਸਮਝੀਏ, ਗੱਲ ਵੱਖਰੀ ਹੈ। ਜਿੰਨੇ ਸ਼ਬਦ ਪੜੋਗੇ, ਜਿੰਨੇ ਕੀਰਤਨ ਸਰਵਣ ਕਰੋਗੇ, ਉੱਥੋਂ ਕੇਵਲ ਤੇ ਕੇਵਲ ਨਾਮ ਦੀ ਗੱਲ ਹੈ, ਇੰਨਾ ਜ਼ਰੂਰੀ ਹੈ। ਇੱਥੇ ਵੀ ਇਹੀ ਬਸ, ਜਿਨ ਹਰ ਹਿਰਦਾ ਨਾਮ ਨਾ ਵਸੇ ਉਹ ਤਿੰਨ ਮਾਤ ਕੀ ਜੇ ਹਰ ਬਾਂਝਾ। ਕਹਿਣ ਲੱਗੇ ਜਿਹਦੇ ਹਿਰਦੇ 'ਚ ਨਾਮ ਨਹੀਂ ਵਸਿਆ, ਇਹ ਮੇਰੇ ਮਾਲਕ ਚੰਗਾ ਹੁੰਦਾ, ਉਹਦੀ ਮਾਂ ਨੂੰ ਤੂੰ ਬਾਂਝ ਹੀ ਰੱਖਦਾ, ਬੱਚਾ ਜੰਮਦੀ ਨਾ। ਕਿਉਂਕਿ ਮਨਮੁੱਖ ਲੋਕ ਨਾਮ ਹੋਣੇ, ਲੋਕਾਂ ਨਾਲ ਸੰਸਾਰ ਭਰਿਆ ਪਿਆ, ਜਿੰਨਾ ਜੰਗ ਯੁੱਧ ਚੁਗਲੀ ਵਕੀਲੀ ਜਿੰਨੇ ਵਕਾਰ ਨੇ, ਉਹਨਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਨਾਮਹੀਣ ਵਿਅਕਤੀ ਜਿਹੜਾ। ਤੇ ਮਾਂ ਦੀ ਜ਼ਿੰਮੇਵਾਰੀ ਸੱਚੇ ਪਾਤਸ਼ਾਹ ਨੇ ਕਿਹਾ ਕਿ ਉਹਦੀ ਗੋਦੀ ਵਿੱਚ ਬੱਚਾ ਜੰਮਦਾ ਹੈ, ਉਹਦੀ ਗੋਦੀ ਵਿੱਚ ਪਲਦਾ ਹੈ, ਉਹਦੇ ਸਾਹਮਣੇ ਤੁਰਨਾ ਸਿੱਖਦਾ, ਉਹਦੇ ਸਾਹਮਣੇ ਬੋਲਣਾ ਸਿੱਖਦਾ, ਹਰ ਚੀਜ਼ ਮਾਂ ਕੋਲੋਂ ਸਿੱਖਦਾ ਹੈ, ਉਹਦੇ ਕੋਲ ਰਹਿੰਦਾ ਹੈ। ਬਾਪ ਤੇ ਕੰਮ ਤੇ ਚਲਾ ਜਾਂਦਾ, ਮਾਂ ਦੀ ਡਿਊਟੀ, ਤਾਂ ਹੀ ਮਾਂ ਬੋਲੀ ਕਿਹਾ ਜਾਂਦਾ ਹੈ ਨਾ, ਮਾਂ ਜੋ ਬੋਲਦੀ ਹੈ ਬੱਚਾ ਸਿੱਖ ਜਾਂਦਾ। ਕੀ ਸਿਖਾਉਂਦੀ ਹੈ ਮਾਂ, ਕੀ ਸਿਖਾਇਆ ਜਾਂਦਾ, ਅਸੀਂ ਬੜੇ ਖੁਸ਼ ਹੁੰਦੇ ਹਾਂ ਜਦੋਂ ਬੱਚੇ ਨੂੰ ਗਾਲ ਸਿਖਾ ਦਿੰਦੇ ਹਾਂ, ਪੁਰਾਣੀ ਗਾਲ ਕੱਢ ਕੇ ਖਾ, ਹੱਦ ਹੋ ਗਈ, ਇਹ ਕੋਈ ਸਿੱਖਣ ਵਾਲੀ ਚੀਜ਼। ਮੂਲ ਮੰਤਰ ਸੁਣਾ, ਸਤਨਾਮ ਵਾਹਿਗੁਰੂ ਨਾਲ ਜੋੜ, ਇਹ ਤੇ ਸਾਡਾ ਫਰਜ਼ ਬਣਦਾ। ਮਾਂ ਦੀ ਜ਼ਿੰਮੇਵਾਰੀ ਕਾਫੀ ਹੈ, ਬਹੁਤ ਕੁਝ ਮਾਂ ਦੇ ਹੱਥ ਹੈ, ਸਭ ਕੁਝ ਤੇ ਨਹੀਂ ਕਹਿ ਸਕਦੇ, ਪਰ ਸੁਚੇਤ ਕਰਦੇ ਨੇ ਕਿ ਤੂੰ ਸਿਖਾਉਣਾ ਹੈ ਭਾਈ, ਤੇਰੀ ਜ਼ਿੰਮੇਵਾਰੀ ਜ਼ਿਆਦਾ ਹੈ, ਤੇਰੀ ਗੋਦੀ ਸੱਚੇ ਪਾਤਸ਼ਾਹ ਨੇ ਹਰੀ ਭਰੀ ਕੀਤੀ ਹੈ, ਤੈਨੂੰ ਜ਼ਿੰਮੇਵਾਰ ਸਮਝ ਕੇ ਤੇ ਤੂੰ ਆਪਣੀ ਜ਼ਿੰਮੇਵਾਰੀ ਸੰਭਾਲ ਕੇ ਤੇ ਇਸ ਨੂੰ ਨਿਰੰਕਾਰ ਦੇ ਨਾਮ ਨਾਲ ਜੋੜ, ਗੁਣਾਂ ਨਾਲ ਭਰਪੂਰ ਕਰ। ਹਰ ਮਾਂ ਚਾਹੁੰਦੀ ਹੈ। ਭਾਈ ਗੁਰਦਾਸ ਜੀ ਨੇ ਬੜਾ ਪਿਆਰਾ ਬਚਨ ਕਹੇ ਨੇ, ਮਾਂ ਚਾਹੁੰਦੀ ਮੇਰੀ ਕੁੱਖੋਂ ਪੁੱਤ ਜਨਮ ਲਵੇ ਤੇ ਸੁਪੁੱਤਰ ਹੋਵੇ। ਮਾਂ ਗੱਭਣ ਜੀ ਜਾਣ ਦੇ, ਪੁੱਤ ਸਪੁੱਤ ਹੋਵੇ ਸੁਖਦਾਈ, ਸੁਪੁੱਤਰ ਹੋਵੇ ਤੇ ਸੁੱਖ ਦੇਣ ਵਾਲਾ ਆਵੇ, ਯਤਨ ਤੇ ਹਰ ਇੱਕ ਦਾ ਹੁੰਦਾ। ਕਹਿਣ ਲੱਗੇ ਐਸਾ ਵੀ ਹੋ ਸਕਦਾ ਹੈ ਵੀ ਉਹ ਸਪੁੱਤਰ ਨਾ ਬਣਿਆ, ਵੀ ਕਪੁੱਤਰ ਨਿਕਲਾਵੇ, ਮਨਮੁੱਖ ਨਿਕਲਾਵੇ। ਕਹਿਣ ਲੱਗੇ ਉਹਦੇ ਨਾਲੋਂ ਕਪੁੱਤੋਂ ਧੀ ਚੰਗੇ ਰੜੀ। ਕਹਿਣਗੇ ਕਬੂਤਰ ਨਾਲੋਂ, ਮਨਮੁੱਖ ਨਾਲੋਂ ਧੀ ਚੰਗੀ ਹੈ, ਪਰ ਘਰ ਜਾਏ ਵਸਾਏ ਨਾ ਆਈ, ਬਗਾਨਾ ਘਰ ਜਾ ਕੇ ਵਸਾਉਂਦੀ ਹੈ, ਕਿਸੇ ਦੀ ਖਾਨਦਾਨ ਨੂੰ ਅਗਾਂਹ ਤੋਰਨ ਦਾ ਕਾਰਨ ਬਣਦੀ ਹੈ, ਚੰਗੀ ਹੈ। ਅਤੇ ਅੱਗੇ ਫਿਰ ਜ਼ਿਕਰ ਕਰਦੇ ਨੇ, ਕਈ ਵਾਰੀ ਧੀ ਵੀ ਕੁਧੀ ਨਿਕਲਾਉਂਦੀ, ਬਗਾਨੇ ਘਰ ਜਾ ਕੇ ਵਿਲਾਮਾ, ਰਿੰਝਣਾ ਪਕਾਉਣਾ ਨਾ ਆਇਆ, ਗੱਲ ਕਰਨੀ ਨਾ ਆਈ, ਬਜ਼ੁਰਗਾਂ ਦਾ ਸਤਿਕਾਰ ਕਰਨਾ ਨਾ ਆਇਆ, ਅਤੇ ਹੋਏਗਾ ਕੀ, ਉਹ ਪਿਛਲਿਆਂ ਨੂੰ ਗਾਲ ਮਿਲੇਗੀ। ਚੰਗੀ ਧੀ ਸੋਭਾ ਦਵਾਉਂਦੀ। ਤੇ ਅੱਗੇ ਜਾ ਕੇ ਫਿਰ ਕਹਿੰਦੇ ਨੇ ਕੁਧੀਓ, ਜੇ ਕਿਤੇ ਕੁਧੀ ਨਿਕਲ ਆਵੇ, ਕਿਤੇ ਉਹ ਮਨਮੁੱਖ ਵਾਲੀ ਬਾਤ ਹੋ ਗਈ, ਉੱਥੇ ਵੀ
ਨਿਰੰਕਾਰ ਦੀ ਬਾਤ ਉਹਦੇ ਹਿਰਦੇ ਚ ਨਾ ਪੈਦਾ ਹੋ ਗਈ, ਕੁਧੀ ਧੀ ਨੇ ਧੀ ਦੀ ਥਾਂ ਕੁਧੀ ਹੋ ਗਈ। ਕੁਧੀਓ ਸੱਪ ਸਕਾਰ ਥਾ, ਕਹਿਣ ਲੱਗੇ ਉਹਦੇ ਨਾਲੋਂ ਸੱਪ ਚੰਗਾ ਹੈ, ਸੱਪ ਨਹੀਂ ਚੰਗੀ ਹੈ। ਬੜੇ ਲਫ਼ਜ਼ ਸਾਨੂੰ ਉੱਪਰੇ ਜੇ ਲੱਗਦੇ ਨੇ, ਕਹਿਣ ਲੱਗੇ ਸੱਪ ਨਹੀਂ ਚੰਗੀ ਉਹਦੇ ਨਾਲੋਂ। ਕੁਧੀਓ ਸੱਪ ਸਕਾਰ ਥਾ, ਜਾਓ ਜਣੇਂਦੀ ਜਣ ਖਾਏ। ਇੱਕ ਪਾਸੇ ਦੇ ਉਹਨੂੰ ਕਿਹਾ ਸਕਾਰ ਥਾ ਚੰਗੇ ਕੰਮ ਵਾਲੀ ਹੈ, ਤੇ ਨਾਲ ਕਿਹਾ ਵੀ ਕਿਉਂ ਚੰਗੀ ਹੈ ਕਿ ਉਹ ਅਜਿਹੇ ਪੁੱਤਰ ਨੂੰ ਜਨਮ ਦਿੰਦੀ ਹੈ ਜਿਹੜਾ ਸਿਰਫ ਜ਼ਹਿਰ ਨਾਲ ਭਰਿਆ, ਜਿਹਨੇ ਵੇਸੀ ਖਿਲਾਰਨੀ, ਜਿਹਨੇ ਡੰਗ ਹੀ ਮਾਰਨਾ। ਪਰ ਇੱਕ ਗੱਲੋਂ ਚੰਗੀ ਹੈ ਕਿਉਂਕਿ ਕਿਹਾ ਜਾਂਦਾ ਸੱਪਾਂ ਦੇ ਬਾਰੇ ਵਿੱਚ ਕਿ ਜਦੋਂ ਆਂਡਿਆਂ 'ਤੇ ਸੱਪਣੀ ਪੈਂਦੀ ਉਹ ਜ਼ਹਿਰ ਨਾਲ ਵੇਸਣ ਇੰਨਾ ਭਰ ਜਾਂਦੀ ਹੈ ਵੀ ਜਦੋਂ ਬੱਚਾ ਜਨਮ ਲੈਂਦਾ ਨਾ ਆਂਡੇ 'ਚੋਂ ਨਿਕਲਦਾ ਨਾਲ ਲੱਗਦਾ ਹੀ ਖਾ ਜਾਂਦੀ। ਇਹ ਮਿੱਥ ਹੈ, ਚੱਲਦੀ ਹੈ, ਰਵਾਇਤ 'ਚ ਕਹੀ ਜਾਂਦੀ ਹੈ। ਇਸ ਕਰਕੇ ਭਾਈ ਸਾਹਿਬ ਕਹਿੰਦੇ ਨੇ ਉਸ ਧੀ ਨਾਲੋਂ, ਉਸ ਕਪੁੱਤਰ ਨਾਲੋਂ, ਉਸ ਮਨਮੁੱਖ ਧੀ ਨਾਲੋਂ ਤੇ ਇਹ ਸਪਨੀ ਕਈ ਗੁਣਾ ਚੰਗੀ ਹੈ ਉਸ ਮਾਂ ਨਾਲੋਂ ਜਿਹਨੇ ਕਪੁੱਤਰ ਨੂੰ ਪੈਦਾ ਤੇ ਕੀਤਾ ਲੇਕਿਨ ਜੰਮ ਦੇ ਸਾਰ ਮਾਰ ਦਿੱਤਾ, ਖਾ ਲਿਆ ਉਸਨੂੰ। ਜਾਓ ਜਿਣੇ ਦੀ ਜਣ ਖਾਈ, ਇਹ ਜ਼ਿੰਮੇਵਾਰੀ ਸੁੱਟਦੀ ਹੈ ਸੱਚੇ ਪਾਤਸ਼ਾਹ ਧੁਰ ਕੀ ਬਾਣੀ ਨੇ ਵੀ ਮਾਂ ਤੇ, ਕਿਉਂਕਿ ਮਾਂ ਨੂੰ, ਮਾਂ ਨੇ ਹੀ ਮੱਤ ਵਾਲੇ ਪਾਸੇ ਨੂੰ ਇਸਨੂੰ ਤੋਰਨਾ ਹੁੰਦਾ ਹੈ। ਸੱਚੇ ਪਾਤਸ਼ਾਹ ਰਹਿਮਤ ਕਰਨ, ਅਸੀਂ ਇਸ ਭਾਵਨਾ ਨੂੰ ਸਮਝਣ ਯਤਨ ਕਰੀਏ। ਇਤਿਹਾਸ ਦਾ ਇੱਕ ਵਾਕਿਆ ਨਿਕਲ ਯਾਦ ਆਇਆ, ਅਨੰਦਪੁਰ ਸਾਹਿਬ ਦੇ ਕਿਲ੍ਹੇ 'ਚੋਂ ਸੱਚੇ ਪਾਤਸ਼ਾਹ ਜੀ ਕਿਲ੍ਹਾ ਤਿਆਗ ਕੇ ਨਾ ਕਿਲ੍ਹੇ ਵਿੱਚ ਨੇ, ਅਤੇ ਕੁਝ ਸਿੰਘਾਂ ਨੇ ਸੱਚੇ ਪਾਤਸ਼ਾਹ ਨੂੰ ਜਦੋਂ ਬਦਾਵਾ ਦਿੱਤਾ ਛੱਡ ਕੇ ਚਲੇ ਗਏ ਵੀ ਸਾਡੇ ਕੋਲੋਂ ਹੋਰ ਨਹੀਂ ਨਿਭਦੀ, ਸਾਡੇ ਕੋਲੋਂ ਭੁੱਖ ਨਾਲ ਜੂਝਿਆ ਨਹੀਂ ਜਾਂਦਾ, ਅਤੇ ਇਹ ਕੁਝ ਸਾਖੀਕਾਰਾਂ ਲਿਖਿਆ ਕਿ ਮਾਝੇ ਦੇ ਲੋਕ ਸਨ। ਖੈਰ ਇਹ ਜਥਾ ਮਾਝੇ ਦੇ ਲੋਕਾਂ ਇਲਾਕੇ ਵਿੱਚ ਜਾ ਰਿਹਾ ਹੈ ਅਤੇ ਲੋਕਾਂ ਨੂੰ ਪਤਾ ਲੱਗਦਾ ਕਿ ਕੁਝ ਜਥਾ ਆਇਆ ਹੈ ਅਨੰਦਪੁਰ ਸਾਹਿਬ ਤੋਂ ਆਇਆ ਹੈ, ਅਤੇ ਲੋਕਾਂ ਦੀਆਂ ਸੁਰਤਾਂ ਜੁੜੀਆਂ ਸਨ ਅਨੰਦਪੁਰ ਸਾਹਿਬ ਨੂੰ ਕਿ ਇੰਨਾ ਲੰਮਾ ਘੇਰਾ ਹੋ ਗਿਆ, ਖਰੇ ਅੰਦਰ ਕੀ ਖਬਰ ਹੈ, ਖਰੇ ਕਿਲ੍ਹਾ ਫਤਿਹ ਹੋਇਆ ਕਿ ਨਹੀਂ ਹੋਇਆ, ਗੁਰੂ ਕਾ ਕੀ ਹਾਲ ਹੋਏਗਾ, ਗੁਰੂਕਿਆਂ ਦਾ ਕੀ ਹਾਲ ਹੋਏਗਾ। ਜਿਵੇਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਹਰ ਇੱਕ ਦੇ ਮਨ ਵਿੱਚ ਧਿਆਨ ਉੱਧਰ ਸੀ, ਅੰਦਰ ਕੀ ਹੋ ਰਿਹਾ ਹੋਏਗਾ, ਕਿਉਂਕਿ ਫੋਨ ਬੰਦ ਸਨ, ਸਭ ਕੁਝ ਬੰਦ ਸੀ, ਕੋਈ ਖਬਰ ਕਿਸੇ ਪਾਸੇ ਆਉਂਦੀ ਨਹੀਂ ਸੀ, ਕੋਈ ਪੱਤਰਕਾਰ ਨਹੀਂ ਸੀ, ਇਹੀ ਹਾਲ ਉਦੋਂ ਦੇ ਪੱਤਰਕਾਰ ਹੈ ਹੀ ਨਹੀਂ ਸੀ। ਇਹ ਜਥਾ ਇੱਕ ਪਿੰਡ ਥਾਣੀ ਲੰਘਣ ਲੱਗਾ ਹੈ, ਦੂਰੋਂ ਕਿਸੇ ਨੇ ਵੇਖਿਆ ਵੀ ਜਥਾ ਆ ਰਿਹਾ, ਗੁਰੂ ਕੇ ਸਿੱਖ ਆ ਰਹੇ ਨੇ, ਪਤਾ ਲੱਗਦਾ ਅਨੰਦਪੁਰ ਸਾਹਿਬ ਤੋਂ ਆਏ ਨੇ, ਫਲਾਣੇ ਪਿੰਡ 'ਚੋਂ ਸਾਡੇ ਲਾਗੇ ਥਾਣੀ ਲੰਘਣ ਲੱਗੇ ਨੇ, ਸਾਡੇ ਪਿੰਡ ਥਾਣੀ ਆਉਣਾ। ਦਾਨੇ ਲੋਕਾਂ ਨੇ ਕਿ ਗੁਰੂ ਕੀ ਹਜ਼ੂਰੀ 'ਚੋਂ ਆਏ ਨੇ, ਘਰੋਂ ਸਨਮਾਨ ਲਿਆ, ਦਸਤਾਰਾਂ ਲਈਆਂ, ਰੇਜੇ ਲਏ ਜਦੋਂ ਸਨਮਾਨ ਕੀਤ ਕਰਨ ਦੇ ਲਈ, ਗੁਰੂ ਕੇ ਸਿੱਖ ਦੇ ਦਰਸ਼ਨ ਕਰ ਲੈਣੇ, ਗੁਰੂ ਕੇ ਦਰਸ਼ਨ ਮੰਨੇ ਜਾਂਦੇ ਸਨ। ਇਹ ਗੁਰੂ ਕੀ ਹਜ਼ੂਰੀ 'ਚੋਂ ਆਏ ਨੇ, ਬਿਪਤਾ 'ਚੋਂ ਆਏ ਨੇ, ਅੱਗਿਓਂ ਸਾਰਾ ਪਿੰਡ ਖੜ ਗਿਆ, ਰੋਕ ਕੇ ਪੁੱਛਣ ਲੱਗ ਪਿਆ ਗੁਰੂ ਗੁਰਦੁਆਰੇ ਦਾ, ਗੁਰੂ ਘਰ ਦਾ ਕੀ ਹਾਲ ਹੈ, ਗੁਰੂ ਸਾਹਿਬ ਦਾ ਕੀ ਹਾਲ, ਸਾਹਿਬ ਜਦਾਂ ਕੀ ਹਾਲ ਹੈ। ਇਹਨਾਂ ਨੀਵੀਆਂ ਪਾਲੀਆਂ ਹੱਦ ਹੋ ਗਈ, ਅਸੀਂ ਐਡੀ ਦੂਰ, ਅਸੀਂ ਗੁਰੂ ਕੀ ਹਜ਼ੂਰ, ਇਹਨਾਂ ਮਨ ਵਿੱਚ ਕੀ ਭਾਵਨਾ ਆਈ ਵੀ ਅਸੀਂ ਗੁਰੂ ਕੀ ਹਜ਼ੂਰੀ 'ਚੋਂ ਛੱਡ ਕੇ ਆ ਗਏ, ਅਸੀਂ ਗੁਰੂ ਨਾਲ ਸਮਝ ਸਕੇ ਕਿਹੜੀ ਕਿਹੜੀ ਦੂਰ ਬੈਠੇ ਗੁਰੂ ਨਾਲ ਮਾਨਸਿਕ ਤੌਰ 'ਤੇ ਜੁੜੇ ਹੋਏ ਨੇ, ਹੁਣ ਕੀ ਜਵਾਬ ਦੇਣ। ਕਿਲ੍ਹਾ ਫਤਿਹ ਹੋ ਗਿਆ, ਕਹਿਣ ਲੱਗੇ ਨਹੀਂ, ਫਿਰ ਤੁਸੀਂ, ਕਹਿਣ ਲੱਗੇ ਅਸੀਂ ਗੁਰੂ ਨੂੰ ਬਦਾਵਾ ਦੇ ਕੇ ਆ ਗਏ, ਅਸੀਂ ਗੁਰੂ ਨਾਲ ਤੋੜ ਵਿਛੋੜਾ ਕਰਕੇ ਆ ਗਏ। ਹੁਣ ਜਿਹੜੇ ਆਪਣੇ ਵੱਡੇ ਭਾਗ ਸਮਝੇ ਸਨ ਕਿ ਅਸੀਂ ਦਰਸ਼ਨ ਕਰਨ ਚੱਲੇ ਹਾਂ ਗੁਰੂ ਕਿਆਂ ਦੇ, ਗੁਰੂ ਕੇ ਸਿੱਖਾਂ ਦੇ, ਗੁਰੂ ਕੀ ਹਜ਼ੂਰੀ 'ਚੋਂ ਆਏ ਨੇ, ਉਹਨਾਂ ਦੇ ਮਨ ਵਿੱਚ ਪਛਤਾਵਾ ਜਾਗਿਆ, ਹੱਦ ਹੋ ਗਈ, ਕਿੱਡੀ ਮਾੜੀ ਘੜੀ ਕਿ ਅਸੀਂ ਗੁਰੂ ਨਾਲੋਂ ਟੁੱਟਿਆਂ ਦੇ ਦਰਸ਼ਨ ਕਰਨ ਸਾਨੂੰ ਸਾਡੇ ਕਰਮਾਂ ਵਿੱਚ ਐਸੀ ਅਵਸਥਾ ਵੀ ਬਣ ਗਈ, ਅਸੀਂ ਚਾਹੁੰਦੇ ਕੁਛ ਤਾਂ ਹੋਇਆ ਕੁਛ। ਇੱਥੇ ਗੱਲਬਾਤ ਚੱਲ ਪਈ, ਸਿਆਣੀ ਮਾਂ ਭੱਜੀ ਗਈ ਇਹ ਬਾਤ ਸੁਣ ਕੇ ਆਪਣੇ ਵਿਹੜੇ 'ਚ, ਗਲੀ ਵਿੱਚ ਇੱਕ ਬੱਚਾ ਖੇਡਦਾ ਪਿਆ, ਉਹਦਾ ਆਪਣੇ ਰੇਤਾਂ ਨਾਲ ਖੇਡਦੇ ਹੋਏ ਉਹਨੂੰ ਕਾਹਲੀ ਨਾਲ ਜਲਦੀ ਜਲਦੀ ਬਾਂਹ ਤੋਂ ਫੜਿਆ, ਧੋ ਕੇ ਘਰ ਲੈ ਗਈ, ਘਰ ਹੀ ਨਹੀਂ ਲੈ ਕੇ ਗਈ, ਪਿਛਲੇ ਅੰਦਰ ਦੇਖ ਕਰਕੇ ਤੇ ਕੁੰਡਾ ਲਾ ਦਿੱਤਾ। ਹੁਣ ਪੁਰਾਣੇ ਬਜ਼ੁਰਗ ਜਾਣਦੇ ਨੇ ਕਿ ਅੰਦਰ ਦੇਣਾ ਬੱਚੇ ਨੂੰ ਸਜ਼ਾ ਹੁੰਦੀ ਸੀ,
ਅੰਦਰ ਹਨੇਰਾ ਹੋਣਾ, ਕਿਹੜੀਆਂ ਬੱਤੀਆਂ ਹੋਣ, ਅੰਦਰੋਂ ਬੱਚਾ ਨਿਕਲਦਾ ਨੀ, ਟੀਵੀ ਲੱਗਾ, ਏਸੀ ਲੱਗਾ, ਸਭ ਕੁਝ ਅੰਦਰ ਸਹੂਲਤਾਂ ਹੁਣ ਤੇ ਬਾਹਰ ਨੀ ਨਿਕਲਦਾ, ਉਦੋਂ ਅੰਦਰ ਵੜਨਾ ਬੜਾ ਔਖਾ ਸੀ। ਭੂਤਾਂ ਦੇ, ਪ੍ਰੇਤਾਂ ਦੇ ਕਈ ਡਰ, ਕਈ ਹਨੇਰੇ, ਚੂਹੇ ਅੰਦਰ ਤੁਰੇ ਫਿਰਨੇ, ਬਿੱਲੀਆਂ ਅੰਦਰ ਤੁਰੀਆਂ ਫਿਰਨੇ। ਹੁਣ ਬੱਚਾ ਅੰਦਰ ਰੋਂਦਾ ਹੈ, ਦਰਵਾਜ਼ਾ ਖੜਕਾਉਂਦਾ ਹੈ, ਤੜਫਦਾ ਹੈ, ਭਾਈ ਮੈਨੂੰ ਹੋਇਆ ਕੀ, ਕੀਤਾ ਤੇ ਮੈਂ ਕੁਛ ਵੀ ਨਾ। ਮਾਂ ਦਰਵਾਜ਼ੇ 'ਚ ਬਹਿ ਕੇ ਡੁਸਕਦੀ ਪਈ, ਮਾਂ ਬਾਹਰ ਡੁਸਕਦੀ ਪਈ ਹੈ, ਬੱਚਾ ਅੰਦਰ ਡੁਸਕਦਾ ਪਿਆ। ਕਿੰਨੇ ਚਿਰ ਬਾਅਦ ਬੱਚੇ ਨੂੰ ਅੰਦਰੋਂ ਕੱਢਿਆ ਤੇ ਬੱਚਾ ਉਹਦੇ ਸਾਰ ਮਾਂ ਦੇ ਗਲ ਲੱਗ ਕੇ ਭੁੱਬੇ ਰੋ ਪਿਆ, ਮਾਂ ਮਾਰਦੀ ਕੁੱਟਦੀ ਤੂੰ ਅੱਗੇ ਵੀ ਮੈਨੂੰ, ਪਰ ਮੇਰਾ ਕਸੂਰ ਹੁੰਦਾ ਹੈ। ਅੱਜ ਕੀ ਹੋ ਗਿਆ, ਅੱਜ ਕਿਹੜੇ ਗੁਨਾਹ ਦੀ ਸਜ਼ਾ ਮੈਨੂੰ ਦਿੱਤੀ ਹੈ? ਕਹਿਣ ਲੱਗੀ, ਬੇਟਾ ਤੇਰਾ ਕੋਈ ਕਸੂਰ ਨਹੀਂ, ਕਸੂਰ ਤੇ ਉਹਨਾਂ ਦਾ ਸੀ, ਕਿਹਨਾਂ ਦਾ, ਜਿਹੜੇ ਗੁਰੂ ਨਾਲੋਂ ਨਾਤਾ ਤੋੜ ਕੇ ਤੇ ਸਾਡੇ ਪਿੰਡ ਥਾਣੀ ਲੰਘ ਰਹੇ ਸਨ। ਮੈਂ ਨਹੀਂ ਸਾ ਚਾਹੁੰਦੀ ਕਿ ਤੇਰੇ ਤੇ ਉਹਨਾਂ ਦਾ ਪਰਛਾਵਾਂ ਪੈ ਜਾਏ, ਕੱਲ ਨੂੰ ਵੱਡਾ ਹੋ ਕੇ ਕਿਤੇ ਤੂੰ ਵੀ ਇਹੋ ਜਿਹਾ ਨਾ ਹੋ ਜਾਏ, ਇਸ ਕਰਕੇ ਤੈਨੂੰ ਅੰਦਰ ਦੇਤਾ। ਇਹ ਸਾਡੀ ਮਾਂ ਦਾ ਸਿਖਰ ਸੀ, ਇੰਨੀ ਦੂਰ ਦੀ ਸੋਚੀ ਗਈ ਸੀ। ਨਮਸਕਾਰ ਅਜਿਹੀ ਮਾਂ ਨੂੰ, ਤੇ ਸੱਚੇ ਪਾਤਸ਼ਾਹ ਵੀ ਚਾਹੁੰਦੇ ਨੇ ਅਜਿਹੀ ਮਾਂ ਪੈਦਾ ਹੋਵੇ, ਆਪਣਾ ਸਾਰਾ ਕੁਝ ਜਿੰਨੇ ਜੋਗੀ ਤਨ ਕਰਕੇ ਮਨ ਕਰਕੇ ਬੱਚੇ ਨੂੰ ਇੰਨਾ ਕੁ ਸੱਜਾ ਬਣਾ ਦੇ ਕਿ ਉਹ ਗੁਰਮੁਖਤਾਈ ਵਾਲੇ ਪਾਸੇ ਨੂੰ ਤੁਰੇ, ਮਨਮੁੱਖਾਂ ਦੀ ਉਹਦੇ ਤੇ ਕੋਈ ਪਰਛਾਵਾਂ ਨਾ ਪਵੇ, ਛਾਂ ਨਾ ਪਵੇ, ਉਹਨਾਂ ਦੀ ਸੰਗਤ ਨਾ ਐਸੀ ਹੋਵੇ। ਤੇ ਖਿਆਲ ਕਰੇ, ਜਿਸ ਮਾਂ ਬਾਪ ਨੇ ਆਪਣੇ ਬੱਚੇ ਦੀ ਪਰਵਰਿਸ਼ ਇਸ ਢੰਗ ਨਾਲ ਕਰ ਲਈ, ਸਮਝ ਲਓ ਆਪਣਾ ਵਡੇਪਾ ਸਵਾਰ ਲਿਆ। ਮਨਮੁੱਖ ਬੱਚੇ ਕੋਲੋਂ ਆਸ ਨਾ ਰੱਖਿਓ, ਗੁਰਮੁੱਖ ਬੱਚੇ ਕੋਲੋਂ ਆਸ ਰੱਖੀ ਜਾ ਸਕਦੀ। ਇਸ ਲਈ ਇਹ ਸਭ ਕੁਝ ਆਪਣਾ ਹੀ ਹੈ। ਇਸ ਲਈ ਸੱਚੇ ਪਾਤਸ਼ਾਹ ਇੱਥੇ ਮਾਂ ਨੂੰ ਹੀ ਸੰਬੋਧਨ ਹੋਏ ਤੇ ਤੁਹਾਡੀ ਜ਼ਿਆਦਾ ਜ਼ਿੰਮੇਵਾਰੀ ਬਣਦੀ। ਜ਼ਰੂਰੀ ਨਹੀਂ ਹਰੇਕ ਕਾਮਯਾਬ ਹੋਵੇ, ਐਸੇ ਚਾਂਸ ਵੀ ਸੰਸਾਰ 'ਤੇ ਹੈ ਨੇ, ਇੱਕੋ ਮਾਂ ਦੇ ਦੋ ਬੱਚਿਆਂ 'ਚ ਇੱਕ ਮਨਮੁੱਖ ਨਿਕਲ ਆਉਂਦਾ ਹੈ, ਗੁਰਮੁੱਖ ਨਿਕਲ ਆਉਂਦਾ, ਭਾਵੇਂ ਤੂੰ ਉਹਦੇ ਯਤਨ ਕੀਤਾ ਗਿਆ, ਫਿਰ ਵੀ ਮਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਕਹਿਣ ਲੱਗੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿੰਨ ਮਾਤ ਕੀ ਜੈ ਹਰ ਬਣ ਜਾਏ। ਹੇ ਸੱਚੇ ਪਾਤਸ਼ਾਹ, ਜਿਹਦੀ ਮਾਂ ਦੇ ਸਪੁੱਤਰ ਨੇ ਨਿਰੰਕਾਰ ਦੇ ਨਾਮ ਨੂੰ ਨਹੀਂ ਜਾਣਿਆ ਨਾ, ਜਿਹਨੇ ਹਿਰਦੇ 'ਚ ਨਾਮ ਸੀ, ਉਹਦੀ ਮਾਂ ਨੂੰ ਬਾਂਹ ਜੀ ਕਰਦੇ, ਚੰਗੀ ਗੱਲ ਹੈ, ਹੋਰ ਨਾ ਜੰਮੇ ਇਸ ਤਰ੍ਹਾਂ ਦਾ। ਮਨਮੁੱਖ ਤੇ ਪਹਿਲਾਂ ਸੰਸਾਰ 'ਤੇ ਬੜੇ ਨੇ, ਮਨਮੁੱਖਾਂ ਨੇ ਔਗੁਣਾਂ ਦਾ ਪਸਾਰਾ ਹੀ ਕਰਨਾ ਨਾ, ਗੁਣਾਂ ਦਾ ਥੋੜ੍ਹਾ ਕਰਨਾ। ਤਿੰਨ ਸੁਣੀ ਦੇ ਫਿਰੇ ਬਿਨ ਨਾਮ ਹੈ, ਕਿਉਂਕਿ ਨਾਮ ਹੋਣਿਆਂ ਦੀ ਅਵਸਥਾ ਇਹ ਹੈ ਕਿ ਜੇ ਸੁਣੀ ਹੈ, ਕੋਈ ਖੇੜਾ ਨਹੀਂ, ਕੋਈ ਆਨੰਦ ਨਹੀਂ, ਕੋਈ ਹਲਾਸ ਨਹੀਂ, ਕੋਈ ਖੱਪ ਖੱਪ ਮੋਏ ਕਰਾਂਜਾ, ਉਹਨਾਂ ਦੇ ਜੀਵਨ ਜਿਹੜਾ ਖੱਪਦਿਆਂ ਕਪਾਉਂਦਿਆਂ ਰੋਂਦਿਆਂ ਪਿੱਟਦਿਆਂ ਵਿਲਕਦਿਆਂ ਹੀ ਲੰਘ ਜਾਂਦਾ ਹੈ। ਕਦੀ ਖੇੜਾ ਆਉਂਦਾ ਹੀ ਨਹੀਂ, ਕਦੀ ਰੱਜ ਆਉਂਦਾ ਹੀ ਨਹੀਂ, ਕਦੀ ਸੰਤੋਖ ਆਉਂਦਾ ਹੀ ਨਹੀਂ, ਜਿਹਦੇ ਹਿਰਦੇ 'ਚ ਨਾਮ ਨਹੀਂ। ਇਸ ਲਈ ਪਾਤਸ਼ਾਹ ਨੇ ਨਾਮ ਦਾ ਬੜਾ ਜ਼ੋਰ ਦਿੱਤਾ ਹੈ, ਨਾਮ ਸਿਮਰਨ ਤੇ, ਨਾਮ ਨੂੰ ਚੇਤੇ ਰੱਖਣਾ, ਹਿਰਦੇ 'ਚ ਵਸਾਉਣਾ, ਮਨ ਵਿੱਚ ਵਸਾਉਣਾ। ਵਾਰ ਵਾਰ ਹਰ ਸ਼ਬਦ 'ਚ ਇਹੀ ਗੱਲ ਕਰਦੇ ਨੇ, ਅੱਗੇ ਸੱਚੇ ਪਾਤਸ਼ਾਹ ਮਿਹਰਤ ਕਰਦੇ ਨੇ, ਹਰ ਕੀਰਤ ਕਲਯੁਗ ਪਾਦੀ ਉੱਤਮ, ਹਰ ਪਾਈਏ ਸਤਿਗੁਰ ਮਾਜਾ। ਕਹਿਣ ਲੱਗੇ, ਕਲਯੁਗ ਦੇ ਜ਼ਮਾਨੇ ਸਭ ਤੋਂ ਉੱਚੀ ਅਵਸਥਾ ਜਿਹੜੀ ਹੈ ਉਹ ਨਿਰੰਕਾਰ ਦੇ ਨਾਮ ਨਾਲ ਜੁੜਨ ਦੇ ਲਈ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੈ, ਗੁਰੂ ਕੇ ਪਾਵਨ ਬਚਨਾਂ ਨੂੰ ਹਿਰਦੇ ਅੰਦਰ ਵਸਾਉਣਾ ਹੈ, ਮਨ ਵਿੱਚ ਵਸਾਉਣਾ ਹੈ। ਹੋਂ ਬਲਹਾਰੀ ਸਤਿਗੁਰ ਆਪਣੇ। ਕਹਿਣ ਲੱਗੇ, ਮੈਂ ਆਪਣੇ ਗੁਰੂ ਤੋਂ ਵਾਰਨੇ ਤੇ ਬਲਹਾਰਨੇ ਜਾਵਾਂ, ਕਿਉਂ? ਕਿਉਂਕਿ ਗੁਰੂ ਨੇ ਕਿਰਪਾ ਕੀਤੀ ਨਾ, ਗੁਪਤ ਨਾਮ ਪਰਗਾ, ਜਿਨ ਗੁਪਤ ਨਾਮ ਪਰਗਾ, ਜਾਂ ਜਿਹਨੇ ਮੇਰੇ ਹਿਰਦੇ ਅੰਦਰੋਂ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ ਹੈ, ਅੰਦਰੋਂ ਹੀ ਪੈਦਾ ਕਰਤਾ ਗਿਆਨ ਤੇ ਕੀਤਾ ਹੈ ਗੁਰੂ ਨੇ, ਉਹਨੇ ਸਮਝਾਤਾ ਤੇਰੇ ਅੰਦਰ ਹੀ ਨਿਰੰਕਾਰ ਵਸਦਾ ਹੈ, ਕਿਤੇ ਬਾਹਰ ਜਾਣ ਦੀ ਲੋੜ ਨਹੀਂ, ਅੰਦਰ ਝਾਤ ਪਵਾਤੀ। ਇਸ ਲਈ ਮੈਂ ਆਪਣੇ ਗੁਰੂ ਤੋਂ ਵਾਰਨੇ ਜਾਵਾਂ, ਬਲਹਾਰਨੇ ਜਾਵਾਂ, ਸਦਕੜੇ ਜਾਵਾਂ, ਦਰਸ਼ਨ ਸਾਧ ਮਿਲਿਓ ਵੱਡ ਭਾਗੀ। ਐਸੇ ਗੁਰੂ ਦੇ ਦਰਸ਼ਨ, ਐਸੇ ਸਾਧ ਜਨ ਦੇ ਦਰਸ਼ਨ, ਐਸੇ ਸਤਿਗੁਰਾਂ ਦੇ ਦਰਸ਼ਨ ਵੱਡਿਆਂ ਭਾਗਾਂ ਨਾਲ ਨਸੀਬ ਹੁੰਦੇ ਨੇ। ਜੇ ਰਹਿਮਤ ਮਾਰਕ ਦੀ ਹੋ ਜਾਏ
ਤੇ ਫਿਰ ਹੁੰਦਾ ਕਿ ਜਦੋਂ ਐਸੇ ਗੁਰੂ ਨਾਲ ਸਾਂਝ ਬਣਦੀ ਹੈ, ਨਾਮ ਦੀ ਪ੍ਰਗਤੀ ਹੁੰਦੀ ਹੈ, ਗਿਆਨ ਅੰਦਰ ਵੱਸ ਜਾਂਦਾ, ਫਿਰ ਕੀ ਹੁੰਦਾ, ਸਭ ਕਿਲ ਵਿਖ ਗਏ ਗਵਾਂਝਾ। ਜਨਮਾਂ ਜਮੰਤਰਾਂ ਦੇ ਕੀਤੇ ਹੋਏ ਪਾਪ ਇਕੱਠਾ ਢੇਰ ਜਿਹੜਾ ਲੱਗਾ ਹੋਇਆ ਸਾਰਾ ਖਤਮ ਹੋ ਜਾਂਦਾ। ਨਾਮ ਦੀ ਇੱਕ ਕਣੀ, ਜਿਵੇਂ ਤੇਲ ਦੀ ਇੱਕ ਡੱਬੀ ਜਿਹੜੀ ਸਾਰਾ ਸੰਸਾਰ ਫੂਕ ਸਕਦੀ ਹੈ ਨਾ, ਇੱਦਾਂ ਨਿਰੰਕਾਰ ਦੇ ਨਾਮ ਦੀ ਇੱਕ ਕਣੀ ਸਾਡੇ ਪਾਪਾਂ ਦੇ ਢੇਰਾਂ ਨੂੰ ਰਾਖ ਕਰ ਦਿੰਦੀ ਹੈ। ਇਹਦੇ ਤੋਲ ਬਣ ਕੇ ਨਹੀਂ ਵੀ ਜਿੰਨਾ ਪਾਪ ਕੀਤਾ ਉਹਨਾਂ ਨਾਮ ਨਹੀਂ ਪਾਈ, ਸੱਚੇ ਪਾਸ਼ਾ ਰਹਿਮਤ ਹੋਣ ਦੀ ਬਾਤ ਹੈ। ਸਤਿਗੁਰ ਸਾਹ ਪਾਇਆ ਵੱਡ ਦਾਣਾ, ਉਹ ਦਾਣਾ ਪੁਛ ਨਿਰੰਕਾਰ ਗੁਰੂ ਦੀ ਕਿਰਪਾ ਨਾਲ ਸ਼ਾਹ ਪਾ ਲਿਆ। ਹਰ ਕੀਏ ਬਹੁ ਗੁਣ ਸਾਂਝ, ਅਤੇ ਗੁਣਾਂ ਨਾਲ ਸਾਂਝ ਹੋ ਗਈ। ਗੁਰੂ ਬਖਸ਼ਣ ਕਿਰਪਾ ਕਰਦੇ ਨੇ, ਜਿਨ ਕਹੋ ਕਿਰਪਾ ਕਰੀ ਜਗ ਜੀਵਨ। ਫਿਰ ਉਹੀ ਗੱਲ, ਕਿਰਪਾ ਤੋਂ ਬਿਨਾਂ ਨਹੀਂ ਬਾਤ ਬਣਦੀ, ਉਹਦੇ ਤੇ ਦਰ ਤੇ ਪ੍ਰਵਾਨ ਹੋਏ ਤੋਂ ਬਿਨਾਂ ਗੱਲ ਨਹੀਂ ਬਣਦੀ। ਆਪਾਂ ਸਮਰਪਿਤ ਕਰਾਂਗੇ ਤੇ ਫਿਰ ਉਹਨੂੰ ਭਾਵਾਂਗੇ, ਜਦੋਂ ਭਾ ਗਏ ਫਿਰ ਨਾਮ ਦੀ ਦਾਤ ਦੇਗਾ। ਇਸ ਲਈ ਗੁਰੂ ਕੋਲ ਜਦੋਂ ਉਹਨਾਂ ਖਾਲੀ ਆਇਆ ਕਰੋ, ਖਾਲੀ ਖਾਲੀ ਟੋਇਆ ਤੇ ਭਰ ਜਾਏਗਾ ਟਿੱਬਾ ਹੰਕਾਰ ਦੀ ਤਰ੍ਹਾਂ, ਪਹਿਲਾਂ ਉੱਚਾ ਉਹਦੇ ਤੇ ਕੀ ਅਸਰ ਹੋਏਗਾ, ਪਹਿਲਾਂ ਹੀ ਭਰਿਆ ਪਿਆ। ਆਪਣੀ ਮਤ ਤਿਆਗ ਕੇ ਤੇ ਗੁਰੂ ਕੀ ਮਤ ਮਿਲੇਗੀ, ਆਪਣੀ ਤਿਆਗੀ ਨਾਲ ਪਹਿਲਾਂ ਹੀ ਭਰਿਆ ਹੋਇਆ, ਕਿੱਥੇ ਰੱਖਾਂਗੇ ਗੁਰੂ ਕੀ ਮਤ। ਜਿਨ ਕਹੋ ਕਿਰਪਾ ਕਰੀ ਜਗ ਜੀਵਨ, ਜਿਨ੍ਹਾਂ ਤੇ ਉਸ ਜਗ ਦੇ ਜੀਵਨ ਨੇ ਸੰਸਾਰ ਦਾ ਜੀਵਨ ਬਣ ਕੇ ਜੋ ਵਿਚਰ ਰਿਹਾ ਹੈ, ਹਰ ਉਰ ਧਾਰਿਓ ਮਨਵਾਜਾ, ਉਸਨੇ ਕਿਰਪਾ ਕਰਕੇ ਮਨ ਵਿੱਚ ਨਿਰੰਕਾਰ ਨੂੰ ਵਸਾ ਦਿੱਤਾ ਹੈ। ਧਰਮ ਰਾਏ ਦਰ ਕਾਗ ਦਫਾਰੇ, ਜਾਂ ਨਾਨਕ ਲੇਖਾ ਸਮਝਾ, ਜਿਨ੍ਹਾਂ ਤੇ ਅਸੀਂ ਕਿਰਪਾ ਹੋ ਗਈ ਉਹਦੇ ਕਾਗਜ ਕਰਮ ਸਾਰੇ ਖਤਮ ਹੋ ਗਏ, ਨਿਰੰਕਾਰ ਨਾਲ ਅਭੇਦਤਾ ਹੋ ਗਈ। ਤੇ ਮਨੁੱਖਾ ਜਿਹੀ ਦਾ ਸਭ ਤੋਂ ਸ੍ਰੇਸ਼ਟ ਮਕਸਦ ਇਹੀ ਹੈ, ਸਭ ਤੋਂ ਸਿਰੇ ਦਾ ਮਕਸਦ ਮਨੁੱਖਾ ਦੇ ਹੀ ਦਾ ਹੈ ਕਿ ਨਿਰੰਕਾਰ ਨਾਲ ਅਭੇਦ ਹੋਣਾ ਤੇ ਜੀਂਦੇ ਜੀ ਹੋਣਾ। ਮਰਨ ਤੋਂ ਬਾਅਦ ਦੀ ਗੱਲ ਗੁਰਮਤਿ ਨੇ ਨਹੀਂ ਕੀਤੀ, ਜੀਵਨ ਮੁਕਤ ਕਿਹਾ ਗਿਆ ਹੈ, ਜੀਂਦੇ ਜੀ ਨਿਰੰਕਾਰ ਨਾਲ ਸਾਡੀ ਸਾਂਝ ਬਣ ਜਾਏ। ਇਸ ਲਈ ਹਮੇਸ਼ਾ ਗੁਰਸਿੱਖ ਨੂੰ ਅਰਦਾਸ ਬੇਨਤੀ ਕਰਦੇ ਰਹਿਣਾ ਚਾਹੀਦਾ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਗੁਰੂ ਕਿਰਪਾ ਕਰੇ ਆਪ ਸਭ ਦੀ ਹਾਜ਼ਰੀ ਲੇਖੇ ਲੱਗ ਜਾਏ, ਸਭਨਾਂ ਦੇ ਹਿਰਦਿਆਂ ਚ ਨਿਰੰਕਾਰ ਦੇ ਨਾਮ ਦੀ ਜੋਤ ਜਗਮਗ ਜਗ ਪਏ, ਭੁੱਲਾਂ ਚੁੱਕਾਂ ਦੀ ਖਿਮਾ। ਸਭ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਹੋ ਤੰਗਾਓ ਹਰੀ ਕੇਰਾ, ਮੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਸ਼ ਹੈ, ਜਿਸ ਦੇ ਸੁਪਾ ਹੋਵੇ ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂ ਸੁਖਮਾਨਾ ਵਸਿਆ, ਜਨੀਚਾ ਸਭ ਭਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਹਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਛ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਦ ਵਸ ਕੀਤੇ ਕਾਲ, ਕੰਡ ਗੁਮਾਰਿਆ ਤੁਰ ਕਰੂੰ ਪਾਇਆ, ਤਦ ਜਿਨ ਕਉ ਸੇ ਨਾਮ ਹਰ ਕੈ ਲਾਗੈ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨੰਦ ਵਾਜੇ,
ਅਨ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰ।

0: ਵਾਹਿਗੁਰੂ ਜੀ ਕੀ ਫਤਿਹ। ਔਰ ਸਤਿਕਾਰਯੋਗ ਸਾਧ ਸੰਗਤ ਜੀ, ਮਹਾਰਾਜ ਨੇ ਆਪ ਜੀ ਦੇ ਬਖਸ਼ਿਸ਼ ਕੀਤੀ ਹੈ, ਆਪ ਜੀ ਨੇ ਵਰਤੋਂ ਤੱਕ ਪਿੱਤਰ ਗੁਰਬਾਣੀ ਆਸ਼ਾ ਕੀ ਵਾਰ ਸਕੂਲ ਕੀਤੇ ਸਰਵ ਕੀਤੇ ਨੇ, ਉਪਰੰਤ ਅੱਜ ਹੁਕਮਨਾਮੇ ਦੀ ਕਥਾ ਵਿਚਾਰ ਦੁਆਰੇ ਉੱਤੋਂ ਸਰਵ ਕੀਤੀ ਹੈ। ਅਰਦਾਸ ਵਿੱਚ ਹਾਜ਼ਰੀਆਂ ਪਰਿਵਾਰ ਮਹਾਰਾਜ ਬਖਸ਼ੇ ਪਿੱਤਰ ਗੁਰਨਾਵੇਂ ਸਰਵ ਕੀਤੇ ਨੇ। ਸਾਧ ਸੰਗਤ ਅੱਜ ਅਸ਼ਪਾਸ ਸਮਾਂ ਗੁਰੂ ਸਾਹਿਬਾਂ ਨੇ ਆਪ ਸਭ ਗੁਰਮੁਖਾਂ ਤੋਂ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀ, ਆਪ ਨੂੰ ਹਮੇਸ਼ਾ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਰੂਰ ਗੁਰੂ ਘਰ ਹਰ ਰੋਜ਼ ਆਓ, ਮਾਰੇ ਚਰਨਾਂ ਦੇ ਮੱਥਾ ਟੇਕੋ, ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਮਾਰੇ ਨਿੱਕੀ ਕੁਝ ਬੈਠ ਕੇ ਸਾਧ ਸੰਗਤ ਕਥਾ ਕੀ ਦਰਬਾਰ ਤੁਸੀਂ ਸਰਵ ਕਰ ਸਕਦੇ ਹੋ। ਸਾਧ ਸੰਗਤ ਜੀ, ਆਪ ਤੁਸੀਂ ਦੇਖ ਰਹੇ ਹੋ ਕਿ ਜੋ ਨਾਰਥ ਆ ਸਾਊਥ ਆ ਜੋ ਡਬਲ ਬਿਲਡਿੰਗਾਂ ਬਣ ਰਹੀਆਂ ਨੇ, ਇਹਨਾਂ 'ਚ ਬੇਅੰਤ ਖਰਚਾ ਹੋ ਰਿਹਾ। ਸੋ ਬੇਅੰਤ ਪਰਿਵਾਰਾਂ ਵੱਲੋਂ ਆਪਣਾ ਦਸਵੰਤ ਸਫਲ ਕਰਦੇ ਹੋਇਆ ਮਿਹਨਤ ਮਾਇਆ ਭੇਟਾ ਕੀਤੀ ਹੈ। ਸੋ ਭਾਗੀ ਹਨ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਮਾਇਆ ਭੇਟਾ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣਾ ਦਸਵੰਤ ਸਫਲ ਕਰਦੇ ਹੋਇਆ ਗੁਰਦਿਆਂ ਨਾਲ ਮਾਇਆ ਭੇਟਾ ਕਰਕੇ ਜ਼ਰੂਰ ਆਪਣੇ ਦਸਵੰਤ ਨੂੰ ਸਫਲ ਕਰਨ ਦੀ ਕਿਰਪਾ ਕਰੋ। ਸੋ ਸਾਧ ਸੰਗਤ ਜੀ, ਆਪ ਸੰਗਤ ਨਾਲ ਬੇਨਤੀ ਹੈ ਕਿ ਜੋ ਤੁਸੀਂ ਘਰਾਂ 'ਚ ਬੈਠ ਕੇ ਸਹਿਜ ਪਾਠ ਕਰ ਰਹੇ ਹੋ ਉਹਨਾਂ ਦੇ ਭੋਗ ਪੈਣਗੇ 21 ਜੂਨ ਨੂੰ, ਸੋ ਸਵੇਰੇ 10 ਵਜੇ ਮੇਨ ਹਾਲ ਵਿੱਚ। ਇਸ ਵਾਸਤੇ ਸਾਧ ਸੰਗਤ ਜੀ, ਜਿਨ੍ਹਾਂ ਜਿਨ੍ਹਾਂ ਨੇ ਕੋਈ ਆਪਣਾ ਵਿਚਾਰ ਜਾਂ ਆਪਣੀ ਕੋਈ ਰਿਪੋਰਟ ਸਾਂਝੀ ਕਰਨੀ ਹੋਵੇ, ਉਹ ਭਾਈ ਰਜਿੰਦਰ ਸਿੰਘ ਜੀ ਨਾਲ ਫੋਨ ਕਰਕੇ ਤੁਸੀਂ ਆਪਣਾ ਸਾਰਾ ਜੋ ਪਹਿਲਾ ਪ੍ਰੋਗਰਾਮ ਹੈ ਤੁਸੀਂ ਉਹਨਾਂ ਨਾਲ ਸਾਂਝਾ ਕਰ ਸਕਦੇ ਹੋ, ਉਹਨਾਂ ਨੂੰ ਦੱਸ ਸਕਦੇ ਹੋ। ਭਾਈ ਰਜਿੰਦਰ ਸਿੰਘ ਦਾ ਫੋਨ ਹੈ 408-712-4145, 408-712-4145। ਸਤਿ ਸੰਗਤ ਜੀ, ਕੱਲ੍ਹ ਨੂੰ ਆਪਣੇ ਤੋਂ ਪਤਾ ਹੈਗਾ 18 ਤਰੀਕ ਨੂੰ ਸ਼ਹੀਦੀ ਦਿਵਸ ਹੈ ਗੁਰੂ ਅਰਜਨ ਦੇਵ ਜੀ ਦਾ ਕੱਲ੍ਹ ਨੂੰ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਕੱਲ੍ਹ ਨੂੰ ਜ਼ਰੂਰ ਆਓ, ਗੁਰੂ ਚਰਨ ਹਾਜ਼ਰੀਆਂ ਭਰੋ। ਅਤੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਡੇ ਸਾਰਿਆਂ ਦੇ ਦੁੱਖਾਂ ਨੂੰ ਝੋਲੀ 'ਚ ਪਾ ਕੇ ਕੁਰਬਾਨੀ ਦਿੱਤੀ ਹੈ, ਅਸਹਿ ਅਤੇ ਇਕਾਕਸ਼ ਹਾਰਦੇ ਹੋਇਆਂ ਸਾਡੇ ਵਾਸਤੇ ਉਹਨਾਂ ਸ਼ਹੀਦੀ ਪ੍ਰਾਪਤ ਕੀਤੀ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ ਉਹਨਾਂ ਦੀਆਂ ਇੰਨੇ ਮਹਾਨਤਾ ਨੂੰ ਜ਼ਰੂਰ ਮੁੱਖ ਚੱਕਦੇ ਹਾਂ, ਕੱਲ੍ਹ ਨੂੰ ਹਾਜ਼ਰੀਆਂ ਭਰੋ ਅਤੇ ਸਾਰੇ ਮਿਲ ਕੇ ਉਹਨਾਂ ਸ਼ਰਧਾਂਜਲੀ ਭੇਟ ਕਰੀਏ, ਉਹਨੇ ਬਖਸ਼ੀਆਂ ਦਾ ਧੰਨਵਾਦ ਕਰਦੇ ਹਾਂ, ਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ ਕਿ 26 ਤੋਂ ਲੈ ਕੇ 28 ਤੱਕ ਸਤਿ ਸੰਗਤ ਜੀ ਵਿਆਹਪੁਰ ਮਨਾਇਆ ਜਾ ਰਿਹਾ। ਸੋ ਗੁਰੂ ਅਰਜਨ ਦੇਵ ਜੀ ਦਾ ਸ਼੍ਰੀ ਸ਼ੰਕਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਹਰ ਸਾਲ ਸ਼੍ਰੀ ਸ਼ੰਕਰ ਦੇ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਸਾਰੀਆਂ ਨੇ ਉਹ ਰੋਜਿਆਂ ਰੋਜਾ ਵਿਆਹਪੁਰ ਬੜੀ ਧੂਮਧਾਮ ਨਾਲ ਮਨਾਉਂਦੀਆਂ ਨੇ। ਸੋ ਉਹ ਉਹਨਾਂ ਦੇ ਅਖੰਡ ਪਾਠ ਆਰੰਭ ਹੋਣਗੇ 26 ਤਰੀਕ ਨੂੰ, 26 ਤੋਂ ਲੈ ਕੇ 28 ਤੱਕ। ਸੋ ਸਤਿ ਸੰਗਤ ਜੀ, ਇਹ ਅਖੰਡ ਪਾਠ ਹੋਣੇ ਨੇ, ਆਪ ਸੰਗਤ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਔਰ ਸਤਿ ਸੰਗਤ ਜੀ, ਆਪ ਸੰਗਤ ਨੂੰ ਬੇਨਤੀ ਹੈ, ਭਾਈ ਸਭ ਤਿਆਰ ਨੇ, ਉਹ ਸਹਿਜ ਪਾਠ ਆਪ ਸਰਵਣ ਕਰਾਉਣਗੇ, ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ, ਪਾਵਨ ਅੰਗ 434 ਤੋਂ ਅੱਜ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ ਜੀ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ 434 ਅੰਗ ਤੋਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਵਸਾਏ ਮੂੜੇ ਪਿਛਲੇ ਗੁਨਾਹ ਸਭ ਬਖਸ਼ ਲਿਆ ਹਾ ਹੈ ਹਰ ਕਥਾ ਬੁਝ ਤੂੰ ਮੂੜੇ ਤਾ ਸੁਖ ਤਾ ਸਦਾ ਸੁਖ ਹੋਈ ਮਨ ਮੁਖ ਪੜਹੈ ਤੇਤਾ ਦੁਖ ਲਾਗੈ ਬਿਨ ਸਤਿਗੁਰ ਮੁਖ

ਸੱਚ ਸ਼ਬਦ ਕਮਾਈਐ ਨਿਜ ਘਰ ਜਾਈਐ ਪਾਈਐ ਗੁਣੀ ਨਿਧਾਨਾ ਤਿਤ ਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪ੍ਰਧਾਨਾ ਜਪ ਤਪ ਕਰ ਕਰ ਸੰਜਮ ਥਾਕੀ ਹੱਠ ਨਿਗ੍ਰਹਿ ਨਹੀਂ ਪਾਈਐ ਨਾਨਕ ਸਹਿਜ ਮਿਲੇ ਜਗ ਜੀਵਨ ਸਤਿਗੁਰ ਗੂਜ ਬੁਝਾਈਐ ਗੁਰਸਾਗਰ ਰਤਨਾਗਰ ਤਿਤ ਰਤਨ ਕਨੇਰੇ ਰਾਮ ਕਰ ਮੱਜਨੋ

ਉਹ ਨਵ ਨਿਤ ਪਾਵੈ ਗੁਰਮਤ ਹਰ ਧਿਆਵੈ ਨਿਤ ਹਰ ਗੁਣ ਆਖ ਵਖਾਣੈ ਅਹਿ ਨਿਸ਼ਨਾਮ ਤਿਸਹਿ ਕਾ ਲੀਜੈ ਹਰ ਉਤਮ ਪੁਰ

मिली सहजे तपत बुझाई राम। शब्द तपत बुझाई अंतर सांत आई सहजे हर रस

ਸੱਚ ਸ਼ਬਦ ਮਾਲਕ ਹੋ ਉਹ ਨਿਮਾਣਾ ਸਤਿਗੁਰੂ ਅੱਗੇ ਮਤ ਕਿਛ ਆਪ ਲਖਾਵਹੇ ਆਪਣੇ ਅਹੰਕਾਰ ਜਗਤ ਜਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਧੰਤਾ ਯੋਗ ਹੋ ਜੋ ਨਿਤਾਂ ਪ੍ਰਤੀ ਗੁਰੂ ਚਰਨਾਂ ਵਿੱਚ ਬੈਠ ਕੇ, ਘਰਾਂ ਵਿੱਚ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਪਰਿਵਾਰਾਂ ਨੂੰ ਸਤਿਗੁਰੂ ਜੀ ਪ੍ਰਦਾਨ ਕਰਨ, ਚਰਨਾਂ ਵਿੱਚ ਹਾਜ਼ਰੀਆਂ ਪ੍ਰਵਾਨ ਕਰਨ, ਅਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਗੇ। ਸੰਗਤ ਦੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਕੱਲ੍ਹ 18 ਤਰੀਕ ਨੂੰ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪੰਚਮ ਗੁਰਦੇਵ ਜੀ ਦਾ ਪਾਵਨ ਸ਼ਹਾਦਤ ਪੁਰਬ ਹੈ, ਸ਼ਹਾਦਤ ਦਿਹਾੜਾ ਹੈ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਤਿਗੁਰਾਂ ਦੀ ਸ਼ਹੀਦੀ ਨੂੰ ਸਮਰਪਿਤ ਹੀ ਜੋ ਕੱਲ੍ਹ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਜਾਂਦੇ ਹਨ, ਸ਼ਾਮ ਨੂੰ 7:30 ਤੋਂ 9:45 ਵਜੇ ਤੱਕ ਅੱਜ ਵੀ ਹੋਣਗੇ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਪੰਚਮ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇੱਕ ਬੇਨਤੀ ਕਰਦੇ ਆਪ ਜੀ ਦੇ ਚਰਨਾਂ ਚ। ਕਲਗੀ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਜਿੱਥੇ ਦੇਖ ਦੇਖ ਤੇ ਧਨੀ ਹਨ, ਸਰਬੰਸ ਦਾਨੀ ਹਨ, ਖਾਲਸਾ ਪੰਥ ਦੇ ਸਿਰਜਣਹਾਰ ਹਨ, ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਹੁਤ ਵੱਡੇ ਸੰਗੀਤਕਾਰ ਵੀ ਹਨ। ਸਤਸੰਗ ਬੋਲੋ ਸ੍ਰੀ ਦਾਸ ਨੇ ਆਰੰਭਤਾ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬਚਨਾਂ ਤੋਂ, ਬਿਨ ਕਰਤਾਰ ਨਾ ਕਿਰਤਮ ਮਾਨੋ, ਰਾਗ ਕਲਿਆਣ ਪਾਤਸ਼ਾਹੀ ਦੱਸੋ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਸਿੱਕਲ ਹਨ, 31 ਰਾਗ ਹੀ ਮਿਸ਼ਰਤ ਹਨ, 62 ਰਾਗ, ਏਡਾ ਵੱਡਾ ਖਜ਼ਾਨਾ। ਉੱਥੇ ਹੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 177 ਰਾਗ ਗਾਏ ਨੇ, 177। ਸਤ ਸੰਗਤ ਬੋਲੋ ਸ੍ਰੀ, ਇਹਦੀ ਪੜਚੋਲ 1990 ਦੇ ਵਿੱਚ ਸ਼ੁਰੂ ਹੋਈ ਸੀ ਔਰ ਇਹਨੂੰ 2 ਸਾਲ ਲੱਗੇ ਸਨ ਲੁਧਿਆਣੇ ਵਿੱਚ। ਦਾਸ ਉਹਦੇ ਵਿੱਚ ਸ਼ਾਮਲ ਸੀ। ਇਹ ਬਹੁਤ ਵੱਡੀ ਦੇਣ ਹੈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਬਹੁਤ ਵੱਡੀ ਦੇਣ ਹੈ ਸਤ ਸੰਗਤ। ਜੇ ਅਸੀਂ ਉਸ ਦੇਣ ਨੂੰ ਸੰਭਾਲ ਸਕੀਏ, ਸ਼ਾਇਦ ਸਾਡੇ ਪੁਰਬ ਮਨਾਏ ਸਫਲ ਹੋ ਜਾਣ, ਇੱਥੇ ਆਉਣਾ ਸਫਲ ਹੋ ਜਾਏ। ਜਿਸ ਮਾਰਗ ਤੇ, ਜਿਸ ਰਸਤੇ ਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਤੋਰਨਾ ਚਾਹਿਆ, ਉਸ ਰਸਤੇ ਤੇ ਕਿਤੇ ਅਸੀਂ ਵੀ ਤੁਰ ਪਈਏ ਤੇ ਸ਼ਾਇਦ ਇਸ ਜੀਵਨ ਵਿੱਚ, ਇਸ ਵਾਈਫ ਵਿੱਚ ਐਸੀ ਕ੍ਰਾਂਤੀ ਆ ਜਾਏ। ਕ੍ਰਾਂਤੀ ਇਹ ਉਹੀ ਕ੍ਰਾਂਤੀ ਤੇ ਸੀ, ਸਤਿਗੁਰੂ ਬੇਹਰ ਕਰਨ, ਬਖਸ਼ਿਸ਼ ਕਰਨ। ਸਰਬੱਤ ਦਾ ਹਾਰਦਿਕ ਤੌਰ ਤੇ ਧੰਨਵਾਦ।

ਪਾਤਸ਼ਾਹ ਭਾਈ ਗੁਰਦਾਸ ਜੀ ਦੀ ਇਹ ਪਾਵਨ ਪਵਿੱਤਰ ਵਚਨ ਪਾਤਸ਼ਾਹ ਭਾਈ ਗੁਰਦਾਸ ਜੀ ਵਿਦਿਆ ਮਾਰਤੰਡ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਾਣੀ ਲਿਖਵਾ ਰਹੇ ਸਨ ਤੇ ਭਾਈ ਗੁਰਦਾਸ ਜੀ ਬਾਣੀ ਲਿਖ ਰਹੇ ਸਨ ਲਿਖਣ ਵਾਲੇ ਬਾਣੀ ਲਿਖਵਾਉਣ ਵਾਲੇ ਗੁਰੂ ਅਰਜਨ ਸਾਹਿਬ ਜੀ ਲਿਖਣ ਵਾਲੇ ਭਾਈ ਗੁਰਦਾਸ ਜੀ ਦਾਸ ਜੀ ਬਚਨ ਪੜ੍ਹਨ ਲੱਗਾ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਘੱਟ ਗਾਇਆ ਜਾਂਦਾ ਪੜ੍ਹਿਆ ਜਾਂਦਾ ਭਾਈ ਸਾਹਿਬ ਜੀ ਦੀ ਕਲਮ ਭਾਈ ਸਾਹਿਬ ਜੀ ਦੀ ਸੋਚ ਅਦੁੱਤੀ ਸੋਚ ਹੈ ਬ੍ਰਹਮ ਗਿਆਨਤਾ ਵਾਲੀ ਸੋਚ ਹੈ ਇਹ ਜਿਹੜੇ ਵਚਨ ਹਨ ਕਿ ਗੁਰਸਿੱਖੀ ਉਹਦੀ ਪ੍ਰਾਪਤੀ ਕਿਵੇਂ ਹੋ ਸਕੇ ਉਹਦੇ ਕੀ ਪ੍ਰਕਾਰ ਹਨ ਇੱਕ ਤੇ ਸਿੱਖ ਬਣ ਜਾਣਾ ਹੈ ਨਾ ਜੀ ਇੱਕ ਜਿਹੜੀ ਸਿੱਖੀ ਕਮਾਉਣੀ ਹੈ ਅਸਲ ਗੱਲ ਤੇ ਉਹ ਹੈ ਰੂਪ ਭੇਸ਼ ਬਣਾ ਲੈਣਾ ਉਹ ਨਹੀਂ ਹੈ ਪਾਤਸ਼ਾਹ ਭਾਈ ਗੁਰਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ ਤੇ ਭਾਈ ਸਾਹਿਬ ਜੀ ਦੀ ਬਾਣੀ ਤੇ ਮੋਹਰ ਲੱਗੀ ਹੋਈ ਹੈ ਗੁਰੂ ਅਰਜਨ ਸਾਹਿਬ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਮੋਹਰ ਸਤਿਗੁਰ ਦੀ ਹੈ ਪ੍ਰਵਾਨਗੀ ਇਤਿਹਾਸ ਵਿੱਚ ਵਚਨ ਆਉਂਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਬਾਣੀ ਪੂੰਜੀ ਸਾਡੀ ਬਾਣੀ ਤਾਲਾ ਕਲ ਯੁਗ ਦੇ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਜਦੋਂ ਗੁਰਸਿੱਖ ਆਪ ਜੀ ਦੀ ਬਾਣੀ ਗੁਰੂ ਨਾਨਕ ਦੀ ਬਾਣੀ ਜਦੋਂ ਰਲਾ ਕੇ ਪੜ੍ਹੀ ਜਾਏਗੀ ਤੇ ਸਤਿਗੁਰੂ ਨੇ ਕਿਹਾ ਸੀ ਭਾਈ ਸਾਹਿਬ ਜੀ ਜਿਨ੍ਹਾਂ ਦੇ ਮਨ ਦੇ ਜੰਦਰੇ ਵੱਜੇ ਹੋਏ ਨੇ ਨਾ ਉਹ ਕੁੰਜੀ ਰੂਪ ਬਾਣੀ ਨਾਲ ਖੁੱਲ ਜਾਣ ਭਾਈ ਸਾਹਿਬ ਦੇ ਬਚਨਾਂ ਨੂੰ ਸਮਝੀਏ ਉਹ ਕੀ ਪ੍ਰਕਾਰ ਹਨ ਉਹ ਕਿਹੜੀ ਜੁਗਤ ਹੈ ਕਿਹੜੀ ਰਾਹ ਹੈ ਕਿਹੜਾ ਰਸਤਾ ਹੈ ਜਿਹਦੇ ਨਾਲ ਅਸਲ ਵਿੱਚ ਗੁਰਸਿੱਖ ਬਣਿਆ ਜਾ ਸਕਦਾ ਹੈ ਉਹ ਪ੍ਰਕਾਰ ਦੱਸੇ ਗਏ ਨੇ ਭਾਈ ਸਾਹਿਬ ਜੀ ਆਓ ਸਰਵਨ ਕਰੀਏ ਸੁਖੈਨ ਬਚਨ ਨੇ ਨਾਲ ਨਾਲ ਪਤਾ ਲੱਗਦਾ ਜਾਂਦਾ ਕਰੋ ਸਰਵਨ ਸਤਿਗੁਰੂ ਰਹਿਮਤ ਕਰਨ ਜੀ ਆਰੰਭਤਾ ਹੈ ਗੁਰਸਿੱਖੀ ਦਾ ਬੋਲਣਾ ਹੋਏ ਮਿੱਠ ਬੋਲਾ ਪਹਿਲਾ ਪ੍ਰਕਾਰ ਹੁਣ ਪਹਿਲੇ ਪ੍ਰਕਾਰ ਦੇ ਭਾਈ ਸਾਹਿਬ ਨੇ ਸਾਨੂੰ ਇਹ ਆਖਿਆ ਗੁਰੂ ਐਡਾ ਮਿੱਠਾ ਹੈ ਤੂੰ ਕੌੜਾ ਕਬੂਲ ਹੈ ਇਹ ਪਹਿਲਾ ਹੀ ਪ੍ਰਕਾਰ ਪਕੜ ਲਓ ਹਾਂ ਪਹਿਲੇ ਤਾਂ ਪੱਲੇ ਬੰਨ ਲਓ ਚੰਗੀ ਤਰ੍ਹਾਂ ਗੰਢ ਮਾਰ ਲਓ ਕਿ ਇਸ ਰਸਨਾ ਤੇ
कदे कड़वाट ना आवे। जितना तू बाणी पढ़दा है, सिमरन करदा है, हथां पैरां नाल सेवा करदा है, फिर ते तेरा अंदर इवें हो जाना चाहिए कि बस अंदर भी निर्मल होवे ते बाहर भी निर्मल होवे, ते फिर ते तू गुरसिख कहण दा हकदार है। बस यही समझाना चाह रहे हैं। जितने भी बैठे हो मेरे नाल सारे बचन पढ़ो, तुहाडे सामने स्क्रीन ते बचन आ रहे हैं, नाल नाल जरूर पढ़ो। शायद किते मेरा कलगियां वाला कृपा कर देवे, धन गुरु गोबिंद सिंह महाराज साडे ते रहमत भरी निगाह कर छड़े ते सानू मिठा बोलना आ जाए, निव चलना आ जाए। ते जदों इस अवस्था दे मालक बन जावांगे ना, फिर सिर देना भी आ जाएगा। बोलो श्री, फिर ही आवेगा, उस तो पहले नहीं। गुरु अर्जन साहब जी महाराज जी ने भावे तत्तियां तवियां ते बह गए सन, पर सतगुरु ने कोई उलंबा नहीं सी कीता, अपने रसना तो यह वचन आके सन उलाहनों दे अर्थ ने उलंबा, गिला, शिकवा। हुण तत्तियां तवियां ते भी बह के कोई गिला नहीं, कोई शिकवा नहीं, कोई उलंबा नहीं कि हे परमेश्वर तू मेरे नाल की कर रहे हैं। सोचने वाली गल है, इत्थे कुछ जरा जी भी सट भी लग जाए, किते प्रशादे पकौंदियां नूं हाथ भी सड़ जाए, कुछ हो जाता है ते बंदा लंबे दिन तुर पैंदा है। सतगुरु सारियां तकलीफां मैनू ही दे जाना है। कुछ प्यारिया कदी ये नहीं सोचिया जदों साहबजादे नीहां च खलोते सन, कदी उन्हां नूं पुछ के देखदा तुहानू कोई उलांभा नहीं, तुसां तुहाडे वल्लों कोई गिला नहीं भी तुहानू दीवार च चिणे जा रहे। साहबजादियां नूं त्यार बर त्यार करके जदों भेजदे ने, उन्हां नूं गिला नहीं आया पिता जी कित्थे भेज रहे। पर मेरे दीन दयाल सतगुरु जिन्हां बारे भाई साहब भाई नंद लाल ने तो कमाल कर दित्ती सी,

Thank you.

Thank you.

it is.

Okay. Okay.

ਗੁਰੂ ਰੱਬ